ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਸਰਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਵਿੱਚ ਆਈ ਦਰਸ਼ਨ ਹਰ ਵੇਖਣ ਕੇ ਤਾਈਂ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ ਰਹਾਓ ਜੋ ਸੁਖ ਦੇ ਤਾਂ ਤੁਝੇ ਅਰਾਦੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਜਿਨ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੇ ਸੋ ਖਾਈ ਨਾਨਕ ਗਰੀਬ ਟੈ ਪਿਆ ਦੁਆਰੇ ਹਰ ਮੇਲ ਲਏ ਵਡਿਆਈ ਆਪ ਕਾਢ ਧਰੀ ਚਰਨਾ ਆਪ ਕਾਢ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲੇ ਤਾਂ ਤੁਝੇ ਅਰਾਦੀ ਜੋ ਮਾਰ ਕੱਢੇ ਬੀ ਧਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੇ ਤਾਂ ਛੋੜ ਨਾ ਜਾਈ ਜੇ ਤੁਧ ਵੱਲ ਰਹੇ ਤਾਂ ਕੋਈ ਕਿਉਂ ਆਖੋ ਤੁਧ ਵਿਸਰੀਏ ਮਰ ਜਾਈ ਵਾਰ ਵਾਰ ਜਾਈ ਗੁਰ ਉਪਰ ਪੈਤ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਭਇਆ ਦੀਵਾਨਾ ਹਰ ਤੋ ਦਰਸ਼ਨ ਕਹਿਤਾਈ ਚੱਖੜ ਜਾਗੀ ਮੀਓ ਵਰਸੇ ਵੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬੋਖਾਰਾ ਗੁਰਸਿੱਖ ਲੰਘ ਗੁਰ ਪੈ ਜਾਈ ਜੋ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਜੋ ਧਰਤੀ ਸੋਭ ਕਰੇ ਜਲ ਬਰਸੇ ਤਿਉ ਸਿੱਖ ਗੁਰ ਮਿਲ ਵਿਗਸਾਈ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋਂ ਬੁਲਾਈ ਨਾਨਕ ਕੀ ਬੇਨੰਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੇ ਧਿਆਈ ਜੋ ਤੁਧ ਸੇਵੇ ਸੋ ਤੂੰ ਹੇ ਹੋਵੇ ਤੁਧ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਪਾਵੇ ਤਿਸ ਦੇਵਾਈ ਜਿਸ ਤੂੰ ਦੇ ਸੋਈ ਜਨ ਪਾਏ ਹੁਰ ਨੇਫਲ ਸਭ ਚਤਰਾਈ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ ਇੱਕ ਦਾਨ ਮੰਗੇ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਚਿੜਕੇ ਤਾਂ ਮੀਠਾ ਲਾਗੇ ਜੇ ਬਖਸੇ ਤਾਂ ਗੁਰ ਵਡਿਆਈ ਗੁਰਮੁਖ ਬੋਲੇ ਸੋ ਥਾਏ ਪਾਏ ਮਨਮੁਖ ਕਿਛ ਥਾਏ ਨਾ ਪਾਈ ਪਾਲਾ ਕੱਕਰ ਬਰਫ਼ ਵਰਸੇ ਗੁਰਸਿੱਖ ਗੁਰ ਵੇਖਣ ਜਾਈ ਸਭ ਦਿਨਸ ਰਹਿਣ ਦੇਖੋ ਗੁਰ ਆਪਣਾ ਵਿੱਚ ਅੱਖੀਂ ਗੁਰ ਪੈਰ ਤਰਾਈ ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਪਾਵੇ ਸੋ ਥਾਏ ਪਾਈ ਰਹਿਣ ਦਿਨਸ ਗੁਰ ਚਰਨ ਅਰਾਧੀ ਦਇਆ ਕਰੋ ਮੇਰੇ ਸਾਈਂ ਨਾਨਕ ਕਾ ਜੀਓ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤ ਅਗਾਈ ਨਾਨਕ ਕਾ ਪ੍ਰਭ ਪੂਰ ਰਹਿਓ ਹੈ ਨਾਨਕ ਕਾ ਪ੍ਰਭ ਪੂਰ ਰਹਿਓ ਹੈ ਜਤ ਕਤ ਤਤ ਗਸਾਈ ਹੇ ਭਾਈ ਜੇ ਕੋਈ ਸੱਜਣ ਮੇਰਾ ਪ੍ਰੀਤਮ ਲਿਆ ਕੇ ਮੈਨੂੰ ਮਿਲਾ ਦੇਵੇ ਤਾਂ ਮੈਂ ਉਸ ਦੇ ਅੱਗੇ ਆਪਣਾ ਆਪ ਵੇਚ ਦਿਆਂ ਹੇ ਪ੍ਰਭੂ ਜੇ ਤੂੰ ਮੇਰੇ ਉੱਤੇ ਮਿਹਰ ਕਰੇ ਮੈਨੂੰ ਗੁਰੂ ਮਿਲਾ ਦੇਵੇਂ ਤਾਂ ਤੇਰਾ ਦਰਸ਼ਨ ਕਰਨ ਵਾਸਤੇ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂਗਾ ਰਹਾਓ ਹੇ ਪ੍ਰਭੂ ਮਿਹਰ ਕਰ ਜੇ ਮੈਂ ਤੈਨੂੰ ਸੁੱਖ ਦੇਵਾਂ ਤਾਂ ਮੈਨੂੰ ਜੇ ਤੂੰ ਮੈਨੂੰ ਸੁੱਖ ਦੇਵੇਂ ਤਾਂ ਮੈਂ ਤੈਨੂੰ ਹੀ ਸਿਮਰਦਾ ਰਵਾਂ ਦੁੱਖ ਵਿੱਚ ਵੀ ਮੈਂ ਤੇਰੀ ਹੀ ਆਰਾਧਨਾ ਕਰਦਾ ਰਵਾਂ ਹੇ ਪ੍ਰਭੂ ਜੇ ਤੂੰ ਮੈਨੂੰ ਭੁੱਖਾ ਰੱਖੇ ਤਾਂ ਮੈਂ ਇਸ ਭੁੱਖ ਵਿੱਚ ਵੀ ਰੱਜਿਆ ਰਵਾਂਗਾ ਦੁੱਖਾਂ ਵਿੱਚ ਮੈਂ ਸੁੱਖ ਪ੍ਰਤੀਤ ਕਰਾਂਗਾ ਤੇਰੀ ਇਹ ਮਿਹਰ ਜ਼ਰੂਰ ਹੈ ਤੇਰੀ ਇਹ ਮਿਹਰ ਹੋ ਜਾਵੇ ਕਿ ਮੈਨੂੰ ਤੇਰਾ ਦਰਸ਼ਨ ਹੋ ਜਾਵੇ ਹੇ ਪ੍ਰਭੂ ਤੇਰਾ ਦਰਸ਼ਨ ਕਰਨ ਦੀ ਖਾਤਰ ਜੇ ਲੋੜ ਪਵੇ ਤਾਂ ਮੈਂ ਆਪਣਾ ਸਰੀਰ ਆਪਣਾ ਮਨ ਕੱਟ ਕੱਟ ਕੇ ਸਾਰਾ ਹੀ ਭੇਟਾ ਕਰ ਦੇਵਾਂਗਾ ਅੱਗ ਵਿੱਚ ਆਪਣੇ ਆਪ ਨੂੰ ਸਾੜ ਵੀ ਦੇਵਾਂਗਾ ਹੇ ਪ੍ਰਭੂ ਤੇਰੇ ਦਾਦਾਰ ਦੀ ਖਾਤਰ ਤੇਰੀਆਂ ਸੰਗਤਾਂ ਨੂੰ ਮੈਂ ਪੱਖਾ ਚੱਲਾਂਗਾ ਪਾਣੀ ਢੋਵਾਂਗਾ ਜੇ ਕੁਝ ਤੂੰ ਮੈਨੂੰ ਖਾਣ ਲਈ ਦੇਵੇਂਗਾ ਉਹੀ ਕੁਝ ਖੁਸ਼ ਹੋ ਕੇ ਖਾ ਲਵਾਂਗਾ ਹੇ ਪ੍ਰਭੂ ਤੇਰਾ ਦਾਸ ਗਰੀਬ ਨਾਨਕ ਤੇਰੇ ਦਰ 'ਤੇ ਆ ਡਿੱਗਾ ਹੈ ਮੈਨੂੰ ਆਪਣੇ ਚਰਨਾਂ ਵਿੱਚ ਜੋੜ ਲੈ ਤੇਰਾ ਇਹ ਉਪਕਾਰ ਹੋਵੇਗਾ ਹੇ ਪ੍ਰਭੂ ਜੇ ਲੋੜ ਪਵੇ ਤਾਂ ਮੈਂ ਆਪਣੀਆਂ ਅੱਖਾਂ ਕੱਢ ਕੇ ਗੁਰੂ ਦੇ ਪੈਰਾਂ ਹੇਠ ਰੱਖ ਦੇਵਾਂ ਮੈਂ ਸਾਰੀ ਧਰਤੀ ਉੱਤੇ ਭਾਲ ਕਰਾਂ ਕਿ ਸ਼ਾਇਦ ਕਿਤੇ ਗੁਰੂ ਲੱਭ ਪਵੇ
हे प्रभु जे मैनू जे तू मैनू अपने कोल बिठा लवे तो मैं तेनू आराधदा रवां ते जे तू मैनू धक्के मार के अपने दर तो कढ देवे तां वी मैं तेरा ही ध्यान धरदा रवांगा। हे प्रभु जे जगत मैनू चंगा आखेगा तो असल विच ये तेरी ही वड्याई होवेगी। जे तेरी सिफत सलाह करन ते दुनिया मेरी निंदा करेगी तां वी मैं तेनू छड के नहीं जावांगा। हे प्रभु जे मेरी प्रीत तेरे पास बनी रवे तां बेशक कोई कुछ भी मैनू पिया आखे पर तेरे विसरियां हे प्रभु मैं आत्मक मौते मर जावांगा। हे प्रभु तेरा दर्शन करन दी खातर मैं गुरु उत्तों कुर्बान कुर्बान जावांगा। मैं संत गुरु दी चरनी पै के उसनू प्रसन्न करांगा। हे हरि तेरा दर्शन करन दी खातर तेरा दास विचारा नानक कमला होया फिरदा है। हे प्रभु तेरा मिलाप प्राप्त करन दी खातर मैं गुरु दा दर्शन करन लई चखड़ हनेरी ते अपने सिर उत्ते चलन नूं वी तैयार हाँ। जे मीह वरन लग पवे तां वी वरदे मीह विच मैं गुरु नूं वेखण लई जाण नूं तैयार रहांगा। हे भाई खारा समुंदर वी लंघना पवे तां वी उस नूं लंघ के गुरु दा सिख गुरु दे कोल पहुँचदा है। जिवें प्राणी पाणी तो मिलण तो बाद बिना मरण लग पैंदा है तिवें ही सुख सिख गुरु नूं मिलण तो बिना अपनी आत्मक मौत आ गई समझदा है। जिवें जदों मीह पैंदा है तां धरती सोहणी लगण लग पैंदी है तिवें ही सिख गुरु नूं मिल के प्रसन्न हुंदा है। हे भाई मैं गुरु दे सेवक दा सेवक बन के उसदी कार करन नूं तैयार हाँ। मैं उसनूं बेनतियां कर करके खुशी नाल सदांगा। नानक दी परमात्मा पास बेनती है हे प्रभु मैनूं गुरु मिला दे। गुरु नूं मिला के मैनूं वड्डा आनंद प्राप्त हुंदा है। हे प्रभु तू आप ही गुरु है तू आप ही सुख है। मैं गुरु दी राही तैनूं ही त्यौंदा हाँ। हे प्रभु जेड़े मनुख तेरी सेवा भगती करते हैं वो तेरा ही रूप बन जाते हैं। तू अपने सेवकों की इज्जत सदा ही रखता आया है। हे हरि तेरे पास तेरी भगती के खजाने भरे पे हैं जिसनू तेरी रजा हुंदी है ते उसनू तू गुरु दी राही एक खजाना दिवाउंदा है। हे प्रभु तेरी भगती दा खजाना प्राप्त करन लई हर एक सियाणप चतुराई व्यर्थ है। ओही मनुख ये खजाने हासिल करता है जिसनू तू आप देंदा है। हे प्रभु तेरी मेहर नाल मैं अपने गुरु नूं मुड़ मुड़ याद करके माया दे मोह दी नींद विच सुते हुए अपने मन नूं जगाउंदा रहिंदा हाँ। हे प्रभु तेरे दर तों तेरा गरीब दास नानक एक दान मंगदा है कि मेहर कर मैनू अपने दासां दा दास बनाई रख। जे गुरु मैनू मेरे किसी भुल दे कारण झिड़क देवे तो उसकी ये झिड़क मैनू प्यारी लगती है ते जे गुरु मेरे उत्ते मेहर की निगाह करता है तो यह गुरु का उपकार है मेरे विच कोई गुण नहीं। गुरु दे सन्मुख रहण वाले मनुख जिहड़े बचन बोलते हैं गुरु उन्हां नूं प्रवान करता है। अपने मन दे पिछे तुरन वालियां दा बोलिया प्रवान नहीं हुंदा। पाला होवे कक्कर पवे बर्फ पवे ते फिर भी गुरु दा सिख गुरु दा दर्शन करन लई जरूर जांदा है। मैं भी दिन रात हर वेले अपने गुरु दा दर्शन करदा रहिंदा हाँ। गुरु दे चरणां नूं अपनियां अखां विच वसाई रखदा हाँ। जे मैं गुरु नूं प्रसन्न करन वास्ते अनेकां ही जतन करदा रवां ओही जतन कबूल हुंदा है जेड़ा गुरु नूं पसंद आउंदा है। हे मेरे खसम प्रभु मेरे उत्ते मेहर कर मैं दिन रात हर वेले गुरु दे चरणां दा ध्यान रखदा रवां। नानक दी जिंद गुरु दे हवाले है नानक दा शरीर गुरु दे चरणां विच है। गुरु नूं मिल के मैं
ਤ੍ਰਿਪਤ ਹੋ ਜਾਂਦਾ ਹਾਂ, ਰੱਜ ਜਾਂਦਾ ਹਾਂ, ਮਾਇਆ ਦੀ ਭੁੱਖ ਨਹੀਂ ਰਹੀ ਰਹਿ ਜਾਂਦੀ। ਅਤੇ ਗੁਰੂ ਦੀ ਕਿਰਪਾ ਨਾਲ ਇਹ ਸਮਝ ਆਉਂਦੀ ਹੈ ਕਿ ਨਾਨਕ ਦਾ ਪ੍ਰਭੂ ਸ੍ਰਿਸ਼ਟੀ ਦਾ ਖਸਮ ਹਰ ਥਾਂ ਵਿਆਪਕ ਹੋ ਰਿਹਾ ਹੈ।

ਹਾਂਜੀ ਵਾਪਸ ਆ ਗਏ ਹਾਂ। ਅੱਜ ਦੇ ਵਾਕ ਦੇ ਨਾਲ ਅਤੇ ਹੁਕਮਨਾਮਾ ਆਪਾਂ ਸੁਣਿਆ, ਉਹਦੇ ਅਰਥ ਸਮਝਣ ਦੀ ਕੋਸ਼ਿਸ਼ ਕੀਤੀ ਗੁਰਬਾਣੀ ਤੋਂ ਬਾਅਦ। ਗੁਰਬਾਣੀ ਸਿਰਫ ਸੁਣਨ ਵਾਸਤੇ ਨਹੀਂ, ਕੰਨਾਂ ਨੂੰ ਚੰਗੀ ਲੱਗਣ ਵਾਸਤੇ ਨਹੀਂ ਹੁੰਦੀ, ਆਪਣੇ ਹਿਰਦੇ ਵਿੱਚ ਵਸਾਉਣ ਵਾਸਤੇ ਵੀ ਜ਼ਰੂਰੀ ਹੁੰਦੀ ਆ। ਅਤੇ ਵਾਪਸ 88.9 ਵਿਨ FM ਤੋਂ ਤੁਸੀਂ ਸੁਣ ਰਹੇ ਹੋ ਸ਼ਮਾ ਪੰਗੂ ਦੇ ਨਾਲ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ। ਮੈਲਬਨ ਵਿੱਚ ਅੱਜ ਸਵੇਰ ਕੁਝ ਕਲਾਉਡੀ ਆ, ਪਰ ਦਿਨ ਚੜ੍ਹਨ ਦੇ ਨਾਲ ਕਲਾਊਡਸ ਕਲੀਅਰਿੰਗ ਦੀ ਫੋਰਕਾਸਟ ਵੀ ਆ, ਅਤੇ ਟੈਂਪਰੇਚਰ ਜਿਹੜਾ ਉਹ ਲਗਭਗ 17 ਡਿਗਰੀ ਤੱਕ ਜਾਣ ਦੀ ਉਮੀਦ ਆ। ਮਤਲਬ ਇਸਦਾ ਇਹ ਕਿ ਮੈਲਬਨ ਵਾਲਾ ਕਲਾਸਿਕ ਫਾਰਮੂਲਾ, ਸਵੇਰੇ ਜੈਕਟ ਪਾਓ, ਦੁਪਹਿਰ ਨੂੰ ਜੈਕਟ ਹੱਥ ਵਿੱਚ ਫੜੋ, ਅਤੇ ਸ਼ਾਮ ਨੂੰ ਫਿਰ ਪੁੱਛੋ ਮੇਰੀ ਜੈਕਟ ਕਿੱਥੇ ਗਈ। ਮੈਲਬਨ ਵਿੱਚ ਕਹਿ ਕੇ ਇੱਕ ਗੱਲ ਤਾਂ ਅਸੀਂ ਇੱਥੇ ਰਹਿਣ ਦੇ ਨਾਲ ਇੱਕ ਗੱਲ ਜ਼ਰੂਰ ਸਿੱਖ ਲਈ ਆ ਕਿ ਵੈਦਰ ਉੱਤੇ ਕਦੇ ਵੀ ਓਵਰ ਕੌਨਫੀਡੈਂਸ ਨਹੀਂ ਕਰਨਾ ਚਾਹੀਦਾ। ਅੰਬਰੈਲਾ ਕਾਰ ਵਿੱਚ ਹੋਵੇ ਤਾਂ ਕੋਈ ਨੁਕਸਾਨ ਤਾਂ ਨਹੀਂ ਹੁੰਦਾ, ਅਤੇ ਕਮਿਊਟਰਸ ਲਈ ਇੱਕ ਰਿਮਾਈਂਡਰ, ਪਬਲਿਕ ਟਰਾਂਸਪੋਰਟ ਅਤੇ ਰੋਡ ਕੰਡੀਸ਼ਨਸ ਦਿਨ ਵਿੱਚ ਬਦਲ ਸਕਦੀਆਂ ਨੇ, ਇਸ ਲਈ ਘਰੋਂ ਨਿਕਲਣ ਤੋਂ ਪਹਿਲਾਂ ਟਰਾਂਸਪੋਰਟ ਵਿਕਟੋਰੀਆ ਅਤੇ ਜਾਂ ਫਿਰ ਵਿਕ ਟ੍ਰੈਫਿਕ ਦੀ ਲਾਈਵ ਅਪਡੇਟਸ ਚੈੱਕ ਜ਼ਰੂਰ ਕਰ ਲਿਆ ਕਰੋ। ਖਾਸ ਕਰਕੇ ਜੇ ਤੁਹਾਡਾ ਕੰਮ ਤੁਹਾਨੂੰ ਮੈਲਬਨ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਲੈ ਜਾਂਦਾ ਹੈ। ਪਰ ਵੈਦਰ ਤੋਂ ਇੱਕ ਥੋਟ ਯਾਦ ਆ ਗਿਆ ਕਿ ਬਾਹਰ ਦੇ ਮੌਸਮ ਉੱਤੇ ਸਾਡਾ ਕੰਟਰੋਲ ਨਹੀਂ ਹੁੰਦਾ, ਪਰ ਆਪਣੇ ਅੰਦਰ ਦਾ ਮੌਸਮ ਉਸ ਉੱਤੇ ਕੰਟਰੋਲ ਸਾਡਾ ਆਪਣਾ ਹੀ ਹੁੰਦਾ ਹੈ, ਉਹ ਕਿਸੇ ਹੋਰ ਨੇ ਕੰਟਰੋਲ ਨਹੀਂ ਹੁੰਦਾ, ਇਸ ਨੂੰ ਕੰਟਰੋਲ ਅਸੀਂ ਹੀ ਕਰਨਾ ਹੁੰਦਾ ਹੈ। ਕਈ ਵਾਰੀ ਬਾਹਰ ਧੁੱਪ ਹੁੰਦੀ ਆ ਪਰ ਮਨ ਵਿੱਚ ਬੱਦਲ ਹੁੰਦੇ ਨੇ, ਅਤੇ ਕਈ ਵਾਰ ਬਾਹਰ ਮੀਂਹ ਪੈ ਰਿਹਾ ਹੁੰਦਾ ਹੈ ਪਰ ਘਰ ਵਿੱਚ ਬੱਚਿਆਂ ਦੇ ਹਾਸੇ ਦੇ ਨਾਲ ਦਿਲ ਖਿੜਿਆ ਪਿਆ ਹੁੰਦਾ ਹੈ। ਇਸ ਲਈ ਅੱਜ ਇੱਕ ਛੋਟੀ ਜਿਹੀ ਕੋਸ਼ਿਸ਼ ਜ਼ਰੂਰ ਕਰੋ ਕਿ ਜਿਸ ਵੀ ਕਿਸੇ ਇਨਸਾਨ ਲਈ ਤੁਸੀਂ ਉਸਨੂੰ ਨੋਰਮਲੀ ਸਿਰਫ ਗੁੱਡ ਮੋਰਨਿੰਗ ਜਾਂ ਫਿਰ ਗੁੱਡ ਮੋਰਨਿੰਗ ਵੀ ਨਹੀਂ ਕਹਿੰਦੇ, ਸਿਰਫ ਮੋਰਨਿੰਗ ਕਹਿੰਦੇ ਹੋ, ਭਾਵੇਂ ਤੁਸੀਂ ਕੰਮ 'ਤੇ ਹੋਵੋ ਜਾਂ ਵਾਕ ਲਈ ਜਾ ਰਹੇ ਹੁੰਦੇ ਹੋ, ਅਤੇ ਕਿਸੇ ਪਰਸਨ ਨੂੰ ਵੇਖ ਕੇ ਤੁਸੀਂ ਸਿਰਫ ਅਤੇ ਸਿਰਫ ਕਹਿੰਦੇ ਹੋ ਮੋਰਨਿੰਗ, ਅੱਜ ਪੁੱਛੋ ਤੁਸੀਂ ਠੀਕ ਹੋ। ਕਈ ਵਾਰੀ ਇਹ ਤਿੰਨ ਸ਼ਬਦ ਕਿਸੇ ਦੀ ਪੂਰੀ ਸਵੇਰ ਬਦਲ ਸਕਦੇ ਨੇ, ਅਤੇ ਇਹ ਕੰਮ ਤੁਸੀਂ ਹੀ ਕਿਉਂ ਨਹੀਂ ਕਰ ਲੈਂਦੇ, ਤੁਹਾਡੇ ਤੋਂ ਹੀ ਕਿਉਂ ਸ਼ੁਰੂਆਤ ਨਹੀਂ ਇਹ ਹੋ ਸਕਦੀ। ਕਰਕੇ ਵੇਖੋ ਅੱਜ, ਅਤੇ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਂਝ ਪਾ ਕੇ, ਜਾਂ ਅੱਜ ਹੀ ਤੁਸੀਂ ਹਾਲੇ ਬਹੁਤ ਸਮਾਂ ਹੈ, ਮੈਸੇਜ ਕਰ ਸਕਦੇ ਹੋ 04322339 71 ਦੇ ਉੱਤੇ ਕਿ ਕੀ ਤੁਸੀਂ ਇਸ ਨੂੰ ਪ੍ਰੈਕਟਿਸ ਕੀਤਾ ਜਾਂ ਫਿਰ ਨਹੀਂ ਕੀਤਾ।

0: Win FM would like to thank the Community Broadcasting Foundation for their continued support by providing funding that helps this station remain on air. With local content, language programming and various music styles, the CBF assists Win FM to maintain technical quality.
1: Ek ajehi duniya jithe giraffe hun sab to uche janwar nahi hun. Zoos Victoria maan naal chidiya ghar vich dinosaurs nu pesh karda hai. अपने सारे मनपसंद जानवरों के बीच तीन चिड़ियाघर 60 तो वध असली आकार के डायनासोर्स के नाल एक पुरातन इतिहासिक मुहिम लई तैयार होवो। मेलबर्न चिड़ियाघर, वेरीबी ओपन रेंज चिड़ियाघर अते हिल्सविल सेंचुरी दे विलक्खण बाहरी वातावरण विच एनिमेट्रॉनिक जीवां नूं जिउंदे जागदे वेखो। चिड़ियाघर विखे डायनासोर्स सिर्फ सीमित समय लई हन, अज ही अपनी मुहिम दी योजना बनाओ।
2: ਹਾਂਜੀ, ਨਵਾਂ ਸੀਜ਼ਨ ਅਤੇ ਨਵਾਂ ਡਿਸੀਜਨ। ਵੈਲਕਮ ਬੈਕ। ਅੱਜ ਵਿੰਟਰ ਦਾ ਆਖਰੀ ਦਿਨ ਅਤੇ ਮੈਨੂੰ ਸੀਜ਼ਨ ਦੀ ਇੱਕ ਗੱਲ ਬਹੁਤ ਸੋਹਣੀ ਲੱਗਦੀ ਆ ਕਿ ਕੋਈ ਸੀਜ਼ਨ ਪਰਮਾਨੈਂਟ ਨਹੀਂ ਹੁੰਦਾ। ਠੰਡ ਜਾਂਦੀ ਆ ਅਤੇ ਗਰਮੀ ਆ ਜਾਂਦੀ ਆ, ਮੀਂਹ ਰੁਕਦਾ ਹੈ, ਪੱਤੇ ਝੜਦੇ ਨੇ ਅਤੇ ਫਿਰ ਨਵੇਂ ਆ ਜਾਂਦੇ ਨੇ। ਪਰ ਇਨਸਾਨ ਕਈ ਵਾਰੀ ਆਪਣੀ ਜ਼ਿੰਦਗੀ ਦੇ ਇੱਕ ਮਾੜੇ ਚੈਪਟਰ ਨੂੰ ਪਰਮਾਨੈਂਟ ਬਣਾ ਕੇ ਅਤੇ ਉਸਨੂੰ ਪਰਮਾਨੈਂਟ ਸਮਝ ਲੈਂਦਾ। ਕਿਸੇ ਦੀ ਜੋਬ ਚਲੀ ਗਈ, ਕਿਸੇ ਦਾ ਬਿਜ਼ਨਸ ਠੀਕ ਨਹੀਂ ਚੱਲਿਆ, ਕਿਸੇ ਦਾ ਰਿਲੇਸ਼ਨਸ਼ਿਪ ਟੁੱਟ ਗਿਆ ਅਤੇ ਕਿਸੇ ਨੂੰ ਆਸਟ੍ਰੇਲੀਆ ਆ ਕੇ ਸੈਟਲ ਹੋਣ ਵਿੱਚ ਉਮੀਦ ਨਾਲੋਂ ਜ਼ਿਆਦਾ ਸਮਾਂ ਲੱਗ ਗਿਆ। ਕਿਸੇ ਦਾ ਬੱਚਾ ਸਟਰਗਲ ਕਰ ਰਿਹਾ ਅਤੇ ਕਿਸੇ ਨੂੰ ਲੋਨਲੀਨੈਸ ਹੈ ਅਤੇ ਉਸ ਵੇਲੇ ਲੱਗਦਾ ਹੈ ਕਿ ਸ਼ਾਇਦ ਹੁਣ ਹਾਲਾਤ ਇੱਦਾਂ ਹੀ ਰਹਿਣਗੇ। ਪਰ ਬਿਲਕੁਲ ਵੀ ਨਹੀਂ। ਜਿਵੇਂ ਵੈਦਰ ਬਦਲਦਾ ਹੈ, ਲਾਈਫ ਵੀ ਬਦਲਦੀ ਆ। ਇੱਕ ਛੋਟੀ ਜਿਹੀ ਸਟੋਰੀ ਤੁਹਾਡੇ ਨਾਲ ਸਾਂਝੀ ਕਰਨ ਲੱਗਦੀ ਹਾਂ ਕਿ ਮੰਨ ਲਓ ਇੱਕ ਬੰਦਾ ਮੈਲਬਰਨ ਆਇਆ, ਸੂਟਕੇਸ 2 ਸਨ, ਡ੍ਰੀਮਸ ਸ਼ਾਇਦ 200। ਉਸਨੇ ਸੋਚਿਆ ਸੀ ਆਸਟ੍ਰੇਲੀਆ ਆ ਕੇ ਲਾਈਫ ਸਟ੍ਰੇਟ ਲਾਈਨ ਵਿੱਚ ਚੱਲੇਗੀ, ਜੋਬ ਮਿਲੇਗੀ, ਘਰ ਬਣੇਗਾ, ਬੱਚੇ ਸੈਟਲ ਹੋਣਗੇ, ਐਵਰੀਥਿੰਗ ਪਰਫੈਕਟ। ਪਰ ਪਹਿਲੇ ਕੁਝ ਸਾਲਾਂ ਵਿੱਚ ਉਸਨੇ ਉਹ ਜੋਬਸ ਵੀ ਕੀਤੀਆਂ ਜਿਨ੍ਹਾਂ ਬਾਰੇ ਕਦੇ ਉਹਨੇ ਸੋਚਿਆ ਵੀ ਨਹੀਂ ਸੀ। ਰਾਤ ਦੀ ਸ਼ਿਫਟ, ਵੀਕਐਂਡ ਵਰਕ, ਲੰਬਾ ਟਰੈਵਲ, ਫੈਮਲੀ ਪੰਜਾਬ ਵਿੱਚ, ਇੱਥੇ ਬਿਲਸ। ਕਈ ਵਾਰ ਮਨ ਵਿੱਚ ਸਵਾਲ ਆਇਆ ਕਿ ਮੈਂ ਸਹੀ ਕੀਤਾ ਇੱਥੇ ਆ ਕੇ? ਫਿਰ ਇੱਕ ਦਿਨ ਕੋਈ ਮਿਰੇਕਲ ਨਹੀਂ ਹੋਇਆ। ਉਸਦੀ ਜ਼ਿੰਦਗੀ ਓਵਰਨਾਈਟ ਨਹੀਂ ਬਦਲੀ। ਬਦਲਿਆ ਕੀ? ਉਸਨੇ ਹਰ ਦਿਨ ਇੱਕ ਛੋਟਾ ਡਿਸੀਜਨ ਲੈਣਾ ਸ਼ੁਰੂ ਕੀਤਾ। ਥੋੜ੍ਹੀ ਸੇਵਿੰਗ, ਥੋੜ੍ਹੀ ਸਟੱਡੀ, ਥੋੜ੍ਹਾ ਨੈਟਵਰਕਿੰਗ, ਆਪਣੀ ਹੈਲਥ ਲਈ ਵਾਕਿੰਗ, ਫੈਮਲੀ ਲਈ ਫਿਕਸਡ ਟਾਈਮ। ਅਤੇ ਕੁਝ ਸਾਲਾਂ ਬਾਅਦ ਜਦੋਂ ਉਸਨੇ ਪਿੱਛੇ ਮੁੜ ਕੇ ਵੇਖਿਆ ਤਾਂ ਰਿਅਲਾਈਜ਼ ਹੋਇਆ ਕਿ ਲਾਈਫ ਇੱਕ ਵੱਡੇ ਡਿਸੀਜਨ ਨਾਲ ਨਹੀਂ, ਸੈਂਕੜਿਆਂ ਛੋਟੇ ਡਿਸੀਜਨ ਨਾਲ ਬਦਲਦੀ ਹੈ ਅਤੇ ਬਦਲ ਸਕਦੀ ਹੈ। ਇਸ ਲਈ ਇਸ ਸਪਰਿੰਗ ਲਈ ਆਪਣੇ ਆਪ ਨੂੰ ਕੋਈ ਇੰਪੋਸੀਬਲ ਪ੍ਰੋਮਿਸ ਨਾ ਦਿਓ। ਇਹ ਨਾ ਕਹੋ ਕਿ ਕੱਲ੍ਹ ਤੋਂ ਮੇਰੀ ਪੂਰੀ ਲਾਈਫ ਬਦਲ ਜਾਣੀ ਹੈ। ਸਿਰਫ ਇੱਕ ਗੱਲ ਚੂਜ਼ ਕਰੋ। ਜੇ ਹੈਲਥ ਪ੍ਰਾਇਓਰਿਟੀ ਆ ਤਾਂ ਰੋਜ਼ 20 ਮਿੰਟ ਵਾਕ ਕਰੋ। ਜੇ ਫੈਮਲੀ ਪ੍ਰਾਇਓਰਿਟੀ ਆ ਤਾਂ ਡਿਨਰ ਟਾਈਮ 'ਤੇ ਫੋਨ ਸਾਈਡ 'ਤੇ ਰੱਖੋ। ਜੇ ਮਨੀ ਪ੍ਰਾਇਓਰਿਟੀ ਆ ਤਾਂ ਹਫ਼ਤੇ ਦੀ ਇੱਕ ਅਨਨੈਸੈਸਰੀ ਐਕਸਪੈਂਸ ਨੂੰ ਘਟਾ ਦੇਵੋ। ਜੇ ਪੀਸ ਪ੍ਰਾਇਓਰਿਟੀ ਹੈ ਤਾਂ ਹਰ ਆਰਗੂਮੈਂਟ ਦਾ ਜਵਾਬ ਦੇਣਾ ਬੰਦ ਕਰੋ। ਕਈ ਵਾਰੀ ਗਰੋਥ ਬਹੁਤ ਨੋਇਜ਼ੀ ਨਹੀਂ ਹੁੰਦੀ, ਉਹ ਚੁੱਪ ਚਾਪ ਹੁੰਦੀ ਆ, ਪਰ ਹੁੰਦੀ ਜ਼ਰੂਰ ਆ। ਅਤੇ ਅੱਜ ਦਾ ਮੋਟੀਵੇਸ਼ਨਲ ਜਿਹਾ ਕੋਟ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਤੁਹਾਨੂੰ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਲੋੜ ਨਹੀਂ, ਕਈ ਵਾਰ ਸਿਰਫ ਇੱਕ ਨਵੀਂ ਆਦਤ ਸ਼ੁਰੂ ਕਰਨ ਦੀ ਲੋੜ ਹੁੰਦੀ ਆ। ਇਸ ਬਾਰੇ ਸੋਚਿਓ ਜ਼ਰੂਰ ਅਤੇ ਮੈਨੂੰ ਮੈਸੇਜ ਕਰ ਸਕਦੇ ਹੋ ਤੁਸੀਂ ਕਿ ਇਸ ਸਪਰਿੰਗ ਵਿੱਚ ਤੁਹਾਡੀ ਇੱਕ ਨਵੀਂ ਹੈਬਿਟ ਕੀ ਹੋਵੇਗੀ ਅਤੇ ਜਾਂ ਫਿਰ ਕਿਹੜੀ ਭੈੜੀ ਹੈਬਿਟ ਤੁਸੀਂ ਛੱਡ ਰਹੇ ਹੋ ਇਸ ਸਪਰਿੰਗ ਵਿੱਚ। ਅਤੇ ਕਾਲ ਕਰਨ ਵਾਸਤੇ ਅਤੇ ਜਾਂ ਫਿਰ ਮੈਸੇਜ ਵਾਸਤੇ 0434-233-971 ਵਟਸਐਪ 'ਤੇ ਉੱਪਰ ਕਰ ਸਕਦੇ ਹੋ ਮੈਸੇਜ।

हाँ जी, वापस आ गया। ਤੁਸੀਂ ਸੁਣ ਰਹੇ ਹੋ ਸਾਂਝੀ ਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ। ਤੇ ਹੁਣ ਸਮਾਂ ਹੈ ਕਿ ਆਪਾਂ ਮਾਰਨਿੰਗ ਦੀਆਂ ਹੈਡਲਾਈਨਸ ਵੀ ਲੈ ਲਈਏ। ਇਹ ਨੇ ਅੱਜ ਦੀਆਂ ਕੁਝ ਅਪਡੇਟਸ ਜੋ ਅੱਜ ਸਵੇਰੇ ਚਰਚਾ ਵਿੱਚ ਨੇ। ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਸ਼ੋਪਰਸ ਲਈ ਇੱਕ ਇੰਪੋਰਟੈਂਟ ਵਾਰਨਿੰਗ। ABC ਦੀ ਇਨਵੈਸਟੀਗੇਸ਼ਨ ਵਿੱਚ ਸੁਪਰ ਮਾਰਕੀਟ ਸ਼ੈਲਫ ਦੇ ਉੱਤੇ ਮਿਲਣ ਵਾਲੀਆਂ ਕੁਝ ਗਿਫਟ ਕਾਰਡਸ ਨਾਲ ਟੈਂਪਰਿੰਗ ਦੇ ਕੇਸਿਸ ਸਾਹਮਣੇ ਆਏ ਨੇ। ਕਾਰਡਸ ਨਾਲ ਛੇੜਛਾੜ ਕਰਕੇ ਉਹਨਾਂ ਦਾ ਬੈਲੈਂਸ ਲੈਜੀਟਿਮੇਟ ਕਸਟਮਰ ਦੇ ਵਰਤਣ ਤੋਂ ਪਹਿਲਾਂ ਹੀ ਚੋਰੀ ਹੋ ਸਕਦਾ ਹੈ। ਇਸ ਲਈ ਜੇ ਤੁਸੀਂ ਬਰਥਡੇ, ਵੈਡਿੰਗ ਜਾਂ ਕਿਸੇ ਓਕੇਜ਼ਨ ਲਈ, ਕਿਸੇ ਖਾਸ ਓਕੇਜ਼ਨ ਲਈ ਗਿਫਟ ਕਾਰਡ ਲੈਂਦੇ ਹੋ, ਜਿਹੜੇ ਕਿ ਆਪਾਂ ਕਿਸੇ ਨੂੰ ਕੋਈ ਐਕਚੁਅਲ ਗਿਫਟ ਖਰੀਦਣ ਦੀ ਬਜਾਏ ਗਿਫਟ ਕਾਰਡ ਦੇ ਦਿੰਦੇ ਹਾਂ ਕਿ ਪੈਸੇ ਨਹੀਂ ਦੇਣੇ ਅਤੇ ਗਿਫਟ ਕਾਰਡ ਦੇ ਦੇਈਦਾ ਆ, ਜੇ ਤੁਸੀਂ ਉਹ ਗਿਫਟ ਕਾਰਡ ਲੈਂਦੇ ਹੋ ਤਾਂ ਕਾਰਡ ਅਤੇ ਪੈਕੇਜਿੰਗ ਜਿਹੜੀ ਆ ਉਸ ਨੂੰ ਧਿਆਨ ਨਾਲ ਜ਼ਰੂਰ ਵੇਖੋ। ਕੁਝ ਅਨਯੂਜੁਅਲ ਲੱਗੇ ਤਾਂ ਦੂਸਰਾ ਕਾਰਡ ਲਵੋ ਅਤੇ ਰਸੀਦ ਸੰਭਾਲ ਕੇ ਰੱਖੋ। ਇਸ ਇਸ਼ੂ ਉੱਤੇ ਕੁਝ ਮਿੰਟਾਂ ਦੇ ਵਿੱਚ ਆਪਾਂ ਡਿਟੇਲ ਦੇ ਨਾਲ ਗੱਲ ਕਰਦੇ ਹਾਂ। ਦੂਸਰੀ ਬਹੁਤ ਵੱਡੀ ਇੰਟਰਨੈਸ਼ਨਲ ਸਟੋਰੀ, ਨੇਪਾਲ ਅਤੇ ਤਿੱਬਤ ਦੇ ਫਲੱਡ ਡਿਸਾਸਟਰ ਤੋਂ ਬਾਅਦ ਸਰਚ ਅਤੇ ਰੈਸਕਿਊ ਆਪਰੇਸ਼ਨਸ ਜਾਰੀ ਨੇ। ਆਸਟ੍ਰੇਲੀਆ ਵਿੱਚ ਵੀ ਅਫੈਕਟਿਡ ਫੈਮਿਲੀਜ਼ ਅਤੇ ਨੈਪਲਿਸ ਕਮਿਊਨਿਟੀ ਲਈ ਵਿਜਲਸ ਹੋ ਰਹੀਆਂ ਨੇ ਅਤੇ ਆਸਟ੍ਰੇਲੀਅਨ ਗਵਰਨਮੈਂਟ ਨੇ ਰਿਕਵਰੀ ਐਫਰਟਸ ਲਈ ਹੋਰ ਹਿਊਮੈਨੀਟੇਰੀਅਨ ਅਸਿਸਟੈਂਸ ਦਾ ਐਲਾਨ ਕੀਤਾ ਹੈ। ਇਸ ਸਟੋਰੀ ਨੂੰ ਨੰਬਰਸ ਵਾਂਗ ਨਹੀਂ, ਫੈਮਿਲੀਜ਼ ਦੀ ਸਟੋਰੀਜ਼ ਵਾਂਗ ਵੇਖਣ ਦੀ ਲੋੜ ਆ। ਅੱਗੇ ਸ਼ੋਅ ਵਿੱਚ ਇਸ ਬਾਰੇ ਆਪਾਂ ਸੰਵੇਦਨਸ਼ੀਲ ਤਰੀਕੇ ਨਾਲ ਹੋਰ ਗੱਲ ਕਰਾਂਗੇ। ਵਿਕਟੋਰੀਆ ਵਿੱਚ ਰੋਡ ਰਿਪੇਅਰਸ ਵੀ ਚਰਚਾ ਵਿੱਚ ਨੇ। ਸਟੇਟ ਗਵਰਨਮੈਂਟ ਨੇ ਪੋਟ ਹੋਲ ਰਿਪੇਅਰ ਪ੍ਰੋਗਰਾਮ ਲਈ ਐਡੀਸ਼ਨਲ ਫੰਡਿੰਗ ਅਤੇ ਵੱਡਾ ਰਿਪੇਅਰ ਟਾਰਗੇਟ ਅਨਾਊਂਸ ਕੀਤਾ ਹੈ। ਅਤੇ ਸਪੋਰਟਸ ਦੀ ਗੱਲ ਕਰੀਏ ਤਾਂ ਮੈਲਬਨ ਵਿੱਚ AFL ਫਾਈਨਲਸ ਦਾ ਐਕਸਾਈਟਮੈਂਟ ਜਿਹੜਾ ਉਹ ਫੁੱਲ ਸਵਿੰਗਸ ਵਿੱਚ ਆ। ਵੀਕਐਂਡ ਉੱਤੇ MCG ਵਿੱਚ ਕਾਰਲਟਨ ਨੇ ਮੈਲਬਨ ਨੂੰ ਵਾਇਲਡ ਕਾਰਡ ਫਾਈਨਲ ਵਿੱਚ ਹਰਾਇਆ ਅਤੇ ਮੈਚ ਲਈ 91,733 ਸਪੈਕਟੇਟਰਸ ਸਟੇਡੀਅਮ ਵਿੱਚ ਸਨ।

0: Win FM would like to thank the Community Broadcasting Foundation for their continued support by providing funding that helps this station remain on air. With local content, language programming and various music styles, the CBF assists Win FM to maintain technical quality.
1: Ek ajehi duniya jithe giraffe hun sab to uche janwar nahi han. Zoos Victoria maan naal chidiya ghar vich dinosaurs nu pesh karda hai apne sare manpasand janwaran de vich. ਤਿੰਨ ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆ ਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
2: ਜਨਗਣਨਾ ਦੀ ਰਾਤ 11 ਅਗਸਤ ਮੰਗਲਵਾਰ ਸੀ। ਹਰ ਘਰ ਲਈ ਜਨਗਣਨਾ ਪੂਰੀ ਕਰਨੀ ਲਾਜ਼ਮੀ ਹੈ। ਜਨਗਣਨਾ ਪੂਰੀ ਕਰਨ ਲਈ ਹਾਲੇ ਵੀ ਸਮਾਂ ਹੈ। census.abs.gov.au/punjabi ਤੇ ਜਾਓ ਜਾਂ 1-800-181-227 ਤੇ ਫੋਨ ਕਰੋ। ਆਸਟ੍ਰੇਲੀਆਈ ਅੰਕੜਾ ਬਿਊਰੋ ਕੈਨਬਰਾ ਵੱਲੋਂ ਅਧਿਕਾਰਤ।
3: ਹਾਂਜੀ, ਵਾਪਸ ਆ ਗਏ। ਤੁਸੀਂ ਸੁਣ ਰਹੇ ਹੋ ਸਾਂਝੀ ਵਾਜ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ, ਤੇ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ ਸ਼ਮਾ ਪੰਗੂ ਦੇ ਨਾਲ। ਤੇ ਹੁਣ ਗੱਲ ਕਰਦੇ ਹਾਂ ਕਿ ਗਿਫਟ ਕਾਰਡ ਸਕੈਮ ਦੀ, ਕਿ ਗਿਫਟ ਦੇ ਨਾਲ ਪ੍ਰੋਬਲਮ, ਜੇ ਅਸੀਂ ਕਿਸੇ ਨੂੰ ਗਿਫਟ ਕਰਦੇ ਹਾਂ ਤੇ ਉਹਦੇ ਨਾਲ ਅਸੀਂ ਉਹਨੂੰ ਕਿਤੇ ਪ੍ਰੋਬਲਮ ਤੇ ਨਾ ਦੇ ਬੈਠੇ। ਹੁਣ ਗੱਲ ਅਸੀਂ ਕਰਨੀ ਆ ਕਿ ਸ਼ੋਪਰਸ ਦੀ, ਕਿ ਸ਼ੋਪਰਸ ਨੂੰ ਕੀ ਧਿਆਨ ਦੇਣ ਦੀ ਲੋੜ ਆ। ਗਿਫਟ ਕਾਰਡਸ ਦੀ ਗੱਲ ਕਰ ਰਹੇ ਸੀਗੇ ਅਸੀਂ। ਅਸੀਂ ਪੰਜਾਬੀ ਲੋਕਾਂ ਵਿੱਚ ਗਿਫਟ ਦੇਣ ਦਾ ਕਲਚਰ ਬਹੁਤ ਜ਼ਿਆਦਾ ਸਟਰੋਂਗ ਆ। ਕਿਸੇ ਦਾ ਬਰਥਡੇ ਹੋਵੇ, ਨਵਾਂ ਘਰ ਹੋਵੇ ਅਤੇ ਬੱਚੇ ਦੀ ਅਚੀਵਮੈਂਟ ਹੋਵੇ, ਟੀਚਰਸ ਨੂੰ ਅਸੀਂ ਜੇ ਥੈਂਕ ਯੂ ਕਹਿਣਾ ਹੋਵੇ ਤਾਂ ਅਸੀਂ ਗਿਫਟ ਕਾਰਡ ਲੈਂਦੇ ਹਾਂ, ਜਾਂ ਫਿਰ ਅਸੀਂ ਜੇ ਕ੍ਰਿਸਮਿਸ ਨੇੜੇ ਆਉਂਦੀ ਆ ਤਾਂ ਅਸੀਂ ਸੋਚ ਨਹੀਂ ਪਾਉਂਦੇ ਕਿ ਕਿਸੇ ਲਈ ਅਸੀਂ ਕ੍ਰਿਸਮਿਸ ਦਾ ਗਿਫਟ ਕੀ ਲਈਏ, ਅਤੇ ਫਿਰ ਵੀ ਆਪਾਂ ਗਿਫਟ ਕਾਰਡ ਲੈ ਲੈਂਦੇ ਹਾਂ। ਕਾਹਲੀ ਵਿੱਚ ਹੋਈਏ ਫਿਰ ਵੀ ਗਿਫਟ ਕਾਰਡ ਲੈ ਲੈਂਦੇ ਹਾਂ, ਸਾਨੂੰ ਸਮਾਂ ਨਹੀਂ ਮਿਲਿਆ ਕਿ ਅਸੀਂ ਪ੍ਰੋਪਰਲੀ ਸ਼ੋਪਿੰਗ ਕਰ ਸਕੀਏ ਕਿਸੇ ਵਾਸਤੇ, ਅਤੇ ਜਲਦੀ ਦੇ ਵਿੱਚ ਆਪਾਂ ਗਿਫਟ ਕਾਰਡ ਜਿਹੜਾ ਆ ਉਹ ਖਰੀਦ ਲੈਂਦੇ ਹਾਂ। ਪਰ ਕ੍ਰਿਮੀਨਲਸ ਦੀ ਇਹ ਇੱਕ ਜਿਹੜੀ ਆ ਉਹ ਈਜ਼ੀ ਆਪਸ਼ਨ ਲੱਭਦੇ ਨੇ ਕਿ ਉਹ ਸਕੈਮ ਕਿੱਥੇ ਕਰ ਸਕਦੇ ਆ ਅਤੇ ਚੋਰੀ ਕਿੱਥੋਂ ਈਜ਼ੀਲੀ ਹੋ ਸਕਦੀ ਆ। ਅੱਜ ਦੀ ਜਿਹੜੀ ਇਹ ਖਬਰ ਆ, ਜਾਂ ਜਿਹਨੂੰ ਆਪਾਂ ਰਿਪੋਰਟ ਵੀ ਕਹਿ ਸਕਦੇ ਹਾਂ, ਇਹ ਹੋਰ ਹੈ ਗਿਫਟ ਕਾਰਡਸ ਟੈਂਪਰਿੰਗ ਕੇਸਿਸ ਨਾਲ ਇੱਕ ਜਿਹੜਾ ਸਾਨੂੰ ਸਿੰਪਲ ਜਿਹਾ ਲੈਸਨ ਮਿਲਦਾ ਆ ਉਹਦੇ ਬਾਰੇ ਆ। ਜਿਹੜੀ ਚੀਜ਼ ਸ਼ੋਪ ਦੀ ਸ਼ੈਲਫ ਉੱਤੇ ਪਈ ਹੁੰਦੀ ਆ ਉਸਨੂੰ ਆਟੋਮੈਟਿਕਲੀ ਤੁਸੀਂ ਸਿਕਿਓਰ ਨਾ ਮੰਨੋ, ਕਿ ਜੋ ਸ਼ੈਲਫ ਦੇ ਉੱਤੇ ਪਿਆ ਕਿ ਉਹ ਸੇਫ ਐਂਡ ਸਿਕਿਓਰ ਆ। ਕਾਰਡ ਖਰੀਦਦੇ ਵੇਲੇ ਪੈਕੇਜਿੰਗ ਨੂੰ ਜ਼ਰੂਰ ਵੇਖੋ, ਸਕਰੈਚ ਏਰੀਆ ਡੈਮੇਜ ਤਾਂ ਨਹੀਂ, ਸਟਿੱਕਰ ਦੁਬਾਰਾ ਲੱਗਿਆ ਹੋਇਆ ਤਾਂ ਨਹੀਂ ਲੱਗਦਾ, ਜਾਂ ਫਿਰ ਕਾਰਡ ਖੁੱਲਿਆ ਹੋਇਆ ਤਾਂ ਨਹੀਂ। ਅਤੇ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਆ ਉਹ ਕਿ ਰਸੀਦ ਨੂੰ ਨਾ ਸੁੱਟੋ, ਕਿਉਂਕਿ ਜੇ ਬੈਲੈਂਸ ਕੋਈ ਨਾਲ ਕੋਈ ਇਸ਼ੂ ਆਉਂਦਾ ਹੈ ਤਾਂ ਪਰੂਫ ਆਫ ਪਰਚੇਸ ਬਹੁਤ ਹੀ ਕੰਮ ਆ ਸਕਦਾ ਹੈ। ਅਤੇ ਇੱਕ ਹੋਰ ਗੱਲ, ਸਕੈਮਸ ਸਿਰਫ ਟੈਕਨੋਲੋਜੀ ਦੀ ਪ੍ਰੋਬਲਮ ਨਹੀਂ, ਸਕੈਮਸ ਜਿਹੜੇ ਆ ਉਹ ਅਰਜੈਂਸੀ ਦੀ ਸਾਈਕੋਲੋਜੀ ਵਰਤਦੇ ਨੇ। ਹੁਣੇ ਪੇ ਕਰੋ, ਤੁਹਾਡਾ ਅਕਾਊਂਟ ਬਲੌਕ ਹੋ ਜਾਵੇਗਾ, ਟੈਕਸ ਆਫਿਸ ਨੂੰ ਪੇਮੈਂਟ ਗਿਫਟ ਕਾਰਡਸ ਵਿੱਚ ਕਰਨੀ ਹੈ, ਪਲੀਜ਼ ਕੇਸ ਹੈ, ਇਹੋ ਜਿਹੀ ਕਾਲ ਆਵੇ ਅਤੇ ਇੱਕ ਸਿੰਪਲ ਜਿਹਾ ਰੂਲ ਕਿ ਸਟੋਪ, ਥਿੰਕ ਅਤੇ ਵੈਰੀਫਾਈ, ਇਹ ਜਿਹੜੇ ਤਿੰਨ ਚੀਜ਼ਾਂ ਨੇ ਇਹਨਾਂ ਨੂੰ ਜ਼ਰੂਰ ਅੱਜ ਦੀ ਸਾਨੂੰ ਮਤਲਬ ਕਿ ਫਾਸਟ ਜਿਹੜੀ ਲਾਈਫ ਸਾਡੀ ਆ ਉਹਦੇ ਵਿੱਚ ਪਿੰਨ ਕਰਕੇ ਰੱਖ ਲੈਣੇ ਆ ਇਹ ਤਿੰਨ ਵਰਡਸ, ਸਟੋਪ, ਥਿੰਕ ਅਤੇ ਵੈਰੀਫਾਈ, ਕਿਉਂਕਿ ਸਕੈਮਰਸ ਜਿਹੜੇ ਨੇ ਉਹ ਤੁਹਾਨੂੰ ਬਹੁਤ ਹੀ ਅਰਜੈਂਟ ਫੀਲ ਕਰਵਾਉਂਦੇ ਆ ਕਿ ਜਲਦੀ ਕਰੋ, ਜਲਦੀ ਕਰੋ, ਹੁਣੇ ਸਾਨੂੰ ਜਿਹੜੀ ਇਨਫੋਰਮੇਸ਼ਨ ਆ ਉਹ ਸੈਂਡ ਕਰੋ, ਨਹੀਂ ਤਾਂ ਤੁਹਾਡੇ ਨਾਲ ਆਜ ਹੋ ਜਾਵੇਗਾ, ਤੁਹਾਨੂੰ ATO ਤੋਂ ਪੈਨਲਟੀ ਪੈ ਜਾਏਗੀ, ਤੁਹਾਨੂੰ ਪੁਲਿਸ ਫਾਈਨ ਕਰ ਦੇਗੀ, ਇਸ ਤਰ੍ਹਾਂ ਦੇ ਜਿਹੜੀਆਂ ਉਹ ਫਰੇਜ਼ ਨੇ ਉਹ ਯੂਜ਼ ਕਰਦੇ ਨੇ ਤੁਹਾਡੇ ਕੋਲੋਂ ਜਿਹੜਾ OTP ਆ ਉਹਨਾਂ ਨੇ ਸਕੈਮ ਕਰਨ ਵਾਸਤੇ ਭੇਜਿਆ ਹੁੰਦਾ ਉਹ ਤੁਹਾਡੇ ਕੋਲੋਂ ਲੈ ਲੈਂਦੇ ਨੇ, ਜਾਂ ਤੁਹਾਡੀਆਂ ਬੈਂਕ ਦੀਆਂ ਡਿਟੇਲਸ ਲੈ ਲੈਂਦੇ ਨੇ। ਜੇ ਤੁਸੀਂ ਕਿਸੇ ਔਰਗਨਾਈਜੇਸ਼ਨ ਦੇ ਨਾਲ ਤੁਸੀਂ ਤੁਹਾਨੂੰ ਕੋਈ ਕਾਲ ਆਈ ਆ ਅਤੇ ਉਹਦਾ ਨੰਬਰ ਜਿਹੜਾ ਓਫੀਸ਼ੀਅਲ ਨੰਬਰ ਆ ਉਹ ਖੁਦ ਲੱਭੋ ਤੇ ਖੁਦ ਲੱਭ ਕੇ ਉਸ ਨੂੰ ਕੰਟੈਕਟ ਕਰੋ। ਜਿਹੜਾ ਕਾਲਰ ਤੁਹਾਨੂੰ ਪੈਨਿਕ ਵਿੱਚ ਪੇਮੈਂਟ ਕਰਵਾਉਣਾ ਚਾਹੁੰਦਾ, ਉਸ ਦੀ ਅਰਜੈਂਸੀ ਨੂੰ ਤੁਸੀਂ ਆਪਣੀ ਐਮਰਜੈਂਸੀ ਨਾ ਬਣਾਓ। ਖਾਸ ਕਰਕੇ ਜਦੋਂ ਸਾਡੀ ਕਮਿਊਨਿਟੀ ਵਿੱਚ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਆ, ਕਿਉਂਕਿ ਬੱਚਿਆਂ ਨੂੰ ਵੈਸੇ ਵੀ ਹਾਲੇ ਇੰਨਾ ਐਕਸਪੋਜ਼ਰ ਨਹੀਂ ਹੁੰਦਾ, ਉਹਨਾਂ ਨੂੰ ਪਤਾ ਨਹੀਂ ਹੁੰਦਾ, ਅਤੇ ਜਿਹੜੇ ਗ੍ਰੈਂਡ ਪੇਰੈਂਟਸ ਖਾਸ ਕਰਕੇ ਦੂਸਰੇ ਦੇਸ਼ਾਂ ਵਿੱਚੋਂ ਆਏ ਹੁੰਦੇ ਆ, ਉਹਨਾਂ ਨੂੰ ਵੀ ਇਹਨਾਂ ਗੱਲਾਂ ਬਾਰੇ ਜ਼ਿਆਦਾ ਨਹੀਂ ਪਤਾ ਹੁੰਦਾ। ਜਾਂ ਉਹਨਾਂ ਨੂੰ ਜੇ ਉਹ ਸਾਨੂੰ ਕੁਛ ਦੱਸਦੇ ਨੇ ਤਾਂ ਫਿਰ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਕਿ ਨਹੀਂ ਨਹੀਂ ਤੁਹਾਨੂੰ ਨਹੀਂ ਪਤਾ, ਤੁਸੀਂ ਤਾਂ ਇੱਥੇ ਨਵੇਂ ਆਏ ਹੋ, ਸਾਨੂੰ ਸਾਰੀਆਂ ਗੱਲਾਂ ਦਾ ਪਤਾ। ਹੋ ਸਕਦਾ ਕਿ ਉਹਨਾਂ ਕੋਲ ਕੋਈ ਇਨਫੋਰਮੇਸ਼ਨ ਹੋਵੇ ਅਤੇ ਅਸੀਂ ਉਹਦੇ ਉੱਤੋਂ ਕੁਛ ਸਿੱਖ ਸਕੀਏ। ਜੇ ਕਿਸੇ ਵੀ ਅਨਯੂਜੁਅਲ ਫੋਨ ਤੋਂ ਤੁਹਾਨੂੰ ਕਾਲ ਆਉਂਦੀ ਆ ਅਤੇ ਉਹ ਤੁਹਾਨੂੰ ਪੇਮੈਂਟ ਕਰਨ ਲਈ ਕਹਿੰਦੇ ਆ ਅਤੇ ਉਸ ਤੋਂ ਤੁਸੀਂ ਪੇਮੈਂਟ ਨਹੀਂ ਕਰਨੀ, ਵੈਰੀਫਾਈ ਜ਼ਰੂਰ ਕਰੋ। ਜੇ ਤੁਸੀਂ ਮਤਲਬ ਕਿ ਕੁਛ ਖਰੀਦਿਆ ਨਹੀਂ ਆ ਤਾਂ ਕਾਹਦੇ ਵਾਸਤੇ ਤੁਸੀਂ ਪੇਮੈਂਟ ਕਰਨੀ ਆ, ਹੈ ਨਾ। ਜਾਂ ਫਿਰ ਆਪਣੇ ATO ਦਾ ਵੀ ਮੋਸਟਲੀ ਪਤਾ ਹੀ ਹੁੰਦਾ ਆ ਕਿ ਅਸੀਂ ATO ਟਾਈਮ ਦੇ ਨਾਲ ਅਸੀਂ ਆਪਣਾ ਜਿਹੜੀ ਟੈਕਸ ਲੋਜਮੈਂਟ ਕਰ ਰਹੇ ਹਾਂ ਅਤੇ ਸਾਨੂੰ ਪੈਨਲਟੀ ਕਿਉਂ ਪੈਣੀ ਆ। ਇਸ ਕਰਕੇ ਤੁਸੀਂ ਕਾਹਲੀ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਪੇਮੈਂਟ ਨਾ ਕਰੋ। ਜਿਹੜੀ ਤੁਹਾਡੇ ਇਹ ਇੱਕ ਮਿੰਟ ਦੀ ਵੈਰੀਫਿਕੇਸ਼ਨ ਆ ਜਾਂ ਤੁਹਾਡੀ ਜਿਹੜੀ ਸੋਚ ਆ, ਇਹ ਤੁਹਾਡੇ ਹਜ਼ਾਰਾਂ ਡੋਲਰ ਬਚਾ ਸਕਦੀ ਆ। ਅਤੇ ਖਾਸ ਕਰਕੇ ਜਿਹੜਾ ਅੱਜ ਇਹ ਗੱਲ ਆਈ ਆ ਕਾਰਡਸ ਦੀ, ਗਿਫਟ ਕਾਰਡਸ ਦੀ, ਇਹਦੇ ਵਿੱਚ ਬੇਸ਼ੱਕ ਜਿੰਨੀ ਮਰਜ਼ੀ ਕਾਹਲੀ ਦੇ ਵਿੱਚ ਹੋਵੋ, ਤੁਸੀਂ $100 ਦਾ, $200 ਦਾ, ਜਾਂ ਕਈ ਹੋ ਸਕਦਾ ਕਿ $500 ਦਾ ਗਿਫਟ ਕਾਰਡ ਵੀ ਖਰੀਦਦੇ ਹੋਣਗੇ, ਅਤੇ ਉਹਨੂੰ ਇੱਕ ਵਾਰੀ ਚੈੱਕ ਜ਼ਰੂਰ ਕਰ ਲਓ। ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਅਸੀਂ ਗਿਫਟ ਕਾਰਡ ਕਿਸੇ ਨੂੰ ਦੇ ਦਿੰਦੇ ਹਾਂ ਅਤੇ ਰਸੀਦ ਅਸੀਂ ਬਿਨ ਵਿੱਚ ਪਾ ਦਿੰਦੇ ਹਾਂ। ਹੁਣ ਜੇ ਕਈ ਵਾਰੀ ਤਾਂ ਇਸ ਤਰ੍ਹਾਂ ਹੁੰਦਾ ਕਿ ਜਿਹਨੂੰ ਗਿਫਟ ਕਾਰਡ ਦਿੱਤਾ ਆ, ਜੇ ਉਹਦੇ ਨਾਲ ਮਤਲਬ ਕਿ ਉਹਦੇ ਵਿੱਚੋਂ ਨਹੀਂ ਉਹਨਾਂ ਨੂੰ ਬੈਲੈਂਸ ਮਿਲਿਆ ਅਤੇ ਅਗਲੇ ਤੁਹਾਨੂੰ ਸੰਗਦੇ ਹੀ ਨਹੀਂ ਕਹਿੰਦੇ ਕਿ ਚਲੋ ਹੁਣ ਅਸੀਂ ਇਹਨਾਂ ਨੂੰ ਕੀ ਕਹੀਏ ਵੀ ਤੁਹਾਡੇ ਗਿਫਟ ਕਾਰਡ ਵਿੱਚ ਪੈਸੇ ਨਹੀਂ ਸੀ ਹੈਗੇ। ਬਟ ਜੇ ਕੋਈ ਵੈਰੀਫਾਈ ਕਰਦਾ, ਤੁਹਾਨੂੰ ਦੱਸ ਦਿੰਦਾ ਅਤੇ ਜੇ ਤੁਹਾਡੇ ਕੋਲ ਰਸੀਦ ਹੋਏਗੀ ਤਾਂ ਤੁਸੀਂ ਵਾਪਸ ਜਾ ਕੇ ਅਤੇ ਤੁਸੀਂ ਚਲੋ ਕਲੇਮ ਕਰ ਸਕਦੇ ਹੋ। ਬਟ ਜੇ ਤੁਹਾਡੇ ਕੋਲ ਰਸੀਦ ਹੀ ਨਹੀਂ ਹੈਗੀ ਤਾਂ ਫਿਰ ਤੁਸੀਂ ਜਿੱਥੇ ਤਾਂ ਆਪਾਂ ਨੂੰ ਸ਼ਰਮਿੰਦਗੀ ਵੀ ਹੋਣੀ ਆ ਅਤੇ ਨਾਲ ਦੀ ਨਾਲ ਸਾਡਾ ਨੁਕਸਾਨ ਵੀ ਹੋ ਜਾਣਾ। ਸੋ ਇਸ ਕਰਕੇ ਖਾਸ ਤੌਰ 'ਤੇ ਜਿਹੜੇ ਗਿਫਟ ਕਾਰਡਸ ਨੇ ਉਹ ਅੱਜ ਤੋਂ ਹੀ ਧਿਆਨ ਨਾਲ ਖਰੀਦੋ ਅਤੇ ਜਦੋਂ ਖਰੀਦਦੇ ਹੋ ਤਾਂ ਉਹਨਾਂ ਨੂੰ ਚੈੱਕ ਜ਼ਰੂਰ ਕਰ ਲਓ। ਇਹ ਸੀ ਅੱਜ ਦੀ ਇੱਕ ਕਮਿਊਨਿਟੀ ਵੈਰੀ ਅਪਡੇਟ ਕਿ ਜੋ ਸਕੈਮ ਇੱਕ ਨਵਾਂ ਚੱਲ ਰਿਹਾ, ਕਿਉਂਕਿ ਮੇਰੇ ਵਾਸਤੇ ਤਾਂ ਇਹ ਨਵਾਂ ਸਕੈਮ ਹੈ। ਮੈਂ ਸੋਚਦੀ ਸੀ, ਮੈਂ ਵੀ ਕਦੀ ਜਦੋਂ ਕਾਰਡ ਖਰੀਦਿਆ ਮੈਂ ਕਦੀ ਚੈੱਕ ਨਹੀਂ ਕੀਤਾ ਕਿ ਉਹਦੀ ਪੈਕੇਜਿੰਗ ਤਾਂ ਨਹੀਂ ਮਤਲਬ ਇਸ ਤਰ੍ਹਾਂ ਲੱਗ ਰਹੀ ਕਿ ਉਹ ਪਹਿਲਾਂ ਖੁੱਲਿਆ ਹੋਇਆ ਹੈ, ਜਾਂ ਮਤਲਬ ਕਿ ਉਹਦੇ ਜਿਹੜੇ ਸਕਰੈਚ ਕਰਨ ਵਾਲਾ ਪਾਰਟ ਹੈ ਕਿ ਉਹ ਪਹਿਲਾਂ ਹੀ ਔਲਰੇਡੀ ਸਕਰੈਚਡ ਆ। ਸੋ ਜੇ ਤੁਸੀਂ ਗਿਫਟ ਕਾਰਡਸ ਖਰੀਦਦੇ ਹੋ ਤਾਂ ਮੈਨੂੰ ਲੱਗਦਾ ਕਿ ਅੱਜ ਦੀ ਇਨਫੋਰਮੇਸ਼ਨ ਤੁਹਾਡੇ ਵਾਸਤੇ ਜ਼ਰੂਰ ਇਹ ਮਤਲਬ ਤੁਹਾਨੂੰ ਬੈਨੀਫਿਸ਼ੀਅਲ ਲੱਗੇਗੀ। ਅਤੇ ਇਸ ਤਰ੍ਹਾਂ ਦੀਆਂ ਅਪਡੇਟਸ ਦੇ ਨਾਲ ਤੁਹਾਡੇ ਨਾਲ ਅਸੀਂ ਸਾਂਝ ਪਾਉਂਦੇ ਰਹਾਂਗੇ। ਸੁਣਦੇ ਰਹੋ ਇੱਕ ਤੁਸੀਂ ਸਾਂਝੀ ਆਵਾਜ਼ ਰੇਡੀਓ, ਆਵਾਜ਼ ਦਿਲਾਂ ਦੀ। ਅਤੇ ਹੁਣ ਤੁਹਾਡੇ ਨਾਲ ਕਰਦੇ ਹਾਂ ਇੱਕ ਗੀਤ ਸ਼ੇਅਰ।

ਹਾਂਜੀ ਵਾਪਸ ਆ ਗਏ ਹਾਂ, ਤੁਸੀਂ ਸੁਣ ਰਹੇ ਹੋ ਸਾਂਝੀਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਉਮੀਦ ਕਰਦੇ ਹਾਂ ਕਿ ਇੰਜੋਏ ਜ਼ਰੂਰ ਕਰ ਰਹੇ ਹੋਵੋਗੇ। ਬੈਕ ਟੂ ਬੈਕ ਸੌਂਗਸ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਸਾਂਝ ਪਾ ਸਕਦੇ ਹੋ 0434-2339-71। ਅਤੇ ਘਰ ਵਿੱਚ ਸਭ ਤੋਂ ਵੱਧ ਕਿਸ ਨੂੰ ਤੁਹਾਡੇ ਸਮੇਂ ਦੀ ਲੋੜ ਆ, ਸਵੇਰ ਦੀ ਇੱਕ ਥੋਟ ਪ੍ਰੋਗਰਾਮ ਦੇ ਸੈਕਿੰਡ ਹਾਫ ਦੇ ਵਿੱਚ। ਅਸੀਂ ਮੈਲਬਰਨ ਦੇ ਵਿੱਚ ਬਹੁਤ ਹੀ ਬਿਜ਼ੀ ਹਾਂ, ਬਹੁਤ ਬਹੁਤ ਬਹੁਤ ਬਿਜ਼ੀ। ਮੋਰਗੇਜ, ਰੈਂਟ, ਸਕੂਲ ਰਨਸ, ਵਰਕ, ਬਿਜ਼ਨਸ, ਟ੍ਰੈਫਿਕ, ਅਪੁਆਇੰਟਮੈਂਟਸ, ਬਿਲਸ, ਸ਼ੋਪਿੰਗ ਅਤੇ ਵੀਕਐਂਡ ਫੰਕਸ਼ਨਸ, ਅਤੇ ਕਈ ਵਾਰ ਕੈਲੰਡਰ ਫੁੱਲ ਹੁੰਦਾ ਪਰ ਰਿਲੇਸ਼ਨਸ਼ਿਪਸ ਐਮਟੀ ਹੋਣ ਲੱਗ ਪੈਂਦੀਆਂ ਨੇ। ਘਰ ਦੇ ਇੱਕੋ ਰੂਮ ਵਿੱਚ ਚਾਰ ਲੋਕ ਬੈਠੇ ਹੁੰਦੇ ਨੇ ਅਤੇ ਚਾਰਾਂ ਦੀਆਂ ਅੱਖਾਂ ਚਾਰ ਸਕਰੀਨਸ ਉੱਤੇ। ਕਿਸੇ ਨੂੰ ਬਲੇਮ ਨਹੀਂ ਕਰਨਾ, ਟੈਕਨੋਲੋਜੀ ਸਾਡੀ ਲਾਈਫ ਦਾ ਹਿੱਸਾ ਹੈ, ਪਰ ਇੱਕ ਕੁਐਸਚਨ ਆਪਣੇ ਆਪ ਨੂੰ ਜ਼ਰੂਰ ਪੁੱਛੀਏ, ਮੇਰੇ ਘਰ ਵਿੱਚ ਇਸ ਵੇਲੇ ਕਿਸ ਨੂੰ ਮੇਰੇ ਪੈਸੇ ਨਾਲੋਂ ਜ਼ਿਆਦਾ ਮੇਰੇ ਸਮੇਂ ਦੀ ਲੋੜ ਆ? ਬੱਚਾ, ਪਾਰਟਨਰ, ਮੰਮ ਡੈਡ, ਜਾਂ ਫਿਰ ਸ਼ਾਇਦ ਤੁਹਾਨੂੰ ਖੁਦ ਨੂੰ? ਅਸੀਂ ਆਪਣੇ ਆਪ ਨੂੰ ਵੀ ਹਰ ਵੇਲੇ ਲਾਸਟ ਪ੍ਰਾਇਓਰਟੀ ਬਣਾ ਲੈਂਦੇ ਹਾਂ। ਅੱਜ ਰਾਤ ਨੂੰ ਇੱਕ ਐਕਸਪੈਰੀਮੈਂਟ ਜ਼ਰੂਰ ਕਰੋ। ਡਿਨਰ ਦੇ 20 ਮਿੰਟਸ ਲਈ ਫੋਨ ਸਾਈਡ 'ਤੇ ਰੱਖੋ। ਨੋ ਲੈਕਚਰਸ, ਨੋ ਇੰਟੈਰੋਗੇਸ਼ਨ, ਸਿਰਫ ਪੁੱਛੋ ਅੱਜ ਤੇਰੇ ਦਿਨ ਦੀ ਬੈਸਟ ਗੱਲ ਕੀ ਸੀ ਅਤੇ ਸਭ ਤੋਂ ਡਿਫੀਕਲਟ ਗੱਲ ਕੀ ਸੀ। ਤੁਹਾਨੂੰ ਆਪਣੇ ਹੀ ਘਰ ਬਾਰੇ ਕੁਝ ਨਵਾਂ ਪਤਾ ਲੱਗ ਸਕਦਾ ਹੈ। ਰਿਲੇਸ਼ਨਸ਼ਿਪਸ ਆਟੋਮੈਟਿਕਲੀ ਸਟਰੋਂਗਸ ਨਹੀਂ ਰਹਿੰਦੇ, ਉਹਨਾਂ ਨੂੰ ਅਟੈਂਸ਼ਨ ਚਾਹੀਦੀ ਆ, ਜਿਵੇਂ ਪਲਾਂਟਸ ਨੂੰ ਵਾਟਰ, ਲਿਟਲ ਬਟ ਰੈਗੂਲਰ। ਕੀ ਤੁਸੀਂ ਇਸ ਤਰ੍ਹਾਂ ਕਰਦੇ ਹੋ ਜਾਂ ਫਿਰ ਨਹੀਂ? ਜੇ ਨਹੀਂ ਕਰਦੇ ਤਾਂ ਅੱਜ ਜ਼ਰੂਰ ਕਰਿਓ, ਕੋਸ਼ਿਸ਼ ਕਰਕੇ ਵੇਖਿਓ। ਜੇ 20 ਮਿੰਟ ਨਹੀਂ ਤਾਂ 10 ਮਿੰਟ, ਜੇ 10 ਮਿੰਟ ਵੀ ਨਹੀਂ ਤਾਂ 5 ਮਿੰਟ ਸ਼ੁਰੂ ਤਾਂ ਕਰਿਓ। ਅੱਜ 5 ਕਰੋਗੇ, ਕੱਲ੍ਹ 10 ਕਰੋਗੇ ਅਤੇ ਹੌਲੀ ਹੌਲੀ 20 ਮਿੰਟ ਅੱਧੇ ਘੰਟੇ 'ਤੇ ਜ਼ਰੂਰ ਪਹੁੰਚੋਗੇ।

ਹਾਂਜੀ, ਤੁਸੀਂ ਸੁਣ ਰਹੇ ਸੀ ਗਾਣਾ ਵਾਹ ਜੀ ਵਾਹ ਸੁਖਸ਼ਿੰਦਰ ਸ਼ਿੰਦਰ ਦਾ, ਅਤੇ ਇਹਦੇ ਨਾਲ ਹੀ ਪ੍ਰੋਗਰਾਮ ਜਿਹੜਾ ਉਹ ਆਪਣੇ ਆਖਰੀ ਅੱਧੇ ਘੰਟੇ ਵੱਲੇ ਵਾਧਾ ਹੋਇਆ। ਪ੍ਰੋਗਰਾਮ ਇਸ ਟਾਈਮ 11:23 ਅਤੇ 30 ਸੈਕਿੰਡ 'ਤੇ ਪਹੁੰਚ ਚੁੱਕਿਆ, ਯਾਨੀ ਕਿ 2 ਘੰਟੇ ਨੀਅਰਲੀ, 1.5 ਘੰਟਾ ਨੀਅਰਲੀ ਪੂਰਾ ਹੋ ਗਿਆ, ਅਤੇ 2 ਘੰਟੇ ਦਾ ਸਾਡਾ ਤੁਹਾਡਾ ਸਾਥ ਸੀਗਾ। ਉਮੀਦ ਕਰਦੇ ਹਾਂ ਕਿ ਇੰਜੋਏ ਕਰ ਰਹੇ ਹੋਵੋਗੇ, ਅਤੇ ਜਿਨ੍ਹਾਂ ਨੇ ਸਾਨੂੰ ਹੁਣੇ ਹੁਣੇ ਜੁਆਇਨ ਕੀਤਾ, ਮੈਂ ਸ਼ਮਾ ਪੰਗੂ, ਅਤੇ ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ 88.9 WIN FM ਤੋਂ। ਸਤਿ ਸ਼੍ਰੀ ਅਕਾਲ ਮੈਲਬਰਨ। 31 ਅਗਸਤ, ਮੰਡੇ ਮੋਰਨਿੰਗ, ਵਿੰਟਰ ਦਾ ਲਾਸਟ ਡੇ, ਅਤੇ ਮੈਲਬਰਨ ਹੌਲੀ ਹੌਲੀ ਵੱਧ ਰਿਹਾ ਸਪਰਿੰਗ ਵੱਲ। ਅੱਜ ਦੇ ਲਿਸਨਰਸ ਦਾ ਕੁਐਸਚਨਸ ਇੱਕ ਵਾਰੀ ਫੇਰ ਕਿ ਇਸ ਸਪਰਿੰਗ ਵਿੱਚ ਤੁਸੀਂ ਆਪਣੀ ਲਾਈਫ ਵਿੱਚ ਕਿਹੜੀ ਇੱਕ ਪੋਜ਼ਿਟਿਵ ਚੇਂਜ ਲਿਆਉਣਾ ਚਾਹੋਗੇ, ਜਾਂ ਲਿਆ ਰਹੇ ਹੋ, ਸੋਚ ਲਿਆ, ਜਾਂ ਫਿਰ ਸੋਚ ਰਹੇ ਹੋ। ਤੁਹਾਡੇ ਵਟਸਐਪ ਦੇ ਉੱਪਰ ਮੈਸੇਜ ਦੀ ਉਡੀਕ ਕਰਦੇ ਹੋਏ 0434233971, ਅਤੇ ਚਰਨਜੀਤ ਜੀ ਲਿਖਦੇ ਨੇ ਕਿ ਸ਼ਮਾ ਜੀ, ਮੈਂ ਸਪਰਿੰਗ ਤੋਂ ਹਰ ਰੋਜ਼ 1/2 hour ਲਈ ਵਾਕ ਕਰਨ ਜਾਵਾਂਗੀ। ਚਰਨਜੀਤ ਜੀ, ਬਹੁਤ ਬਹੁਤ ਥੈਂਕ ਯੂ ਤੁਹਾਡਾ। ਸਭ ਤੋਂ ਪਹਿਲਾਂ ਤੁਸੀਂ ਸਭ ਤੋਂ ਪਹਿਲੇ ਹੋ ਜਿਨ੍ਹਾਂ ਨੇ ਅੱਜ ਮੈਸੇਜ ਕੀਤਾ, ਅਤੇ ਇਸੇ ਤਰ੍ਹਾਂ ਸਾਡੇ ਨਾਲ ਤੁਸੀਂ ਆਪਣੀ ਸਾਂਝ ਬਣਾਈ ਰੱਖਿਆ ਕਰੋ, ਅਤੇ ਮੋਰਨਿੰਗ ਵਾਕ ਦੀ ਸਟਾਰਟ ਬਹੁਤ ਜ਼ਰੂਰੀ ਹੈ, ਅਤੇ ਕੋਂਗਰੈਚੁਲੇਸ਼ਨਸ ਕਿ ਤੁਸੀਂ ਸਟਾਰਟ ਕਰ ਲਿਆ ਆ ਔਰ ਆਪਣਾ ਮਨ ਬਣਾ ਲਿਆ, ਅਤੇ ਆਲ ਦਾ ਬੈਸਟ। ਹਾਂਜੀ, ਐਕਸਲੈਂਟ। ਅਤੇ ਇੱਕ ਸੁਜੈਸ਼ਨ ਮੈਂ ਹੋਰ ਦੇਵਾਂਗੀ ਕਿ ਫਸਟ ਡੇ 1 hour ਨਾ ਤੁਰਿਓ, 20 ਮਿੰਟ ਤੋਂ ਸਟਾਰਟ ਕਰੋ। ਅਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਸਾਡੀ ਜਿਹੜੀ ਪ੍ਰੋਬਲਮ ਹੁੰਦੀ ਆ ਨਾ, ਉਹ ਕਈ ਵਾਰੀ ਮੋਟੀਵੇਸ਼ਨ ਦੀ ਨਹੀਂ ਹੁੰਦੀ, ਓਵਰ ਮੋਟੀਵੇਸ਼ਨ ਦੀ ਹੁੰਦੀ ਆ। ਮੰਡੇ ਨੂੰ ਜਿਮ ਮੈਂਬਰਸ਼ਿਪ, ਟਿਊਜ਼ਡੇ ਨੂੰ ਫੁੱਲ ਵਰਕਆਊਟ, ਅਤੇ ਵੈਨਸਡੇ ਨੂੰ ਪੇਨਸ, ਅਤੇ ਥਰਸਡੇ ਨੂੰ ਰੈਸਟ, ਅਤੇ ਫਰਾਈਡੇ, ਅਤੇ ਫਿਰ ਅਗਲੇ ਮੰਡੇ ਤੋਂ ਕਰਾਂਗੇ। ਹਾਂਜੀ, ਅਤੇ ਕੰਸਿਸਟੈਂਸੀ ਜਿਹੜੀ ਆ ਉਹ ਇੰਟੈਂਸਿਟੀ ਨਾਲੋਂ ਵੱਡੀ ਹੁੰਦੀ ਆ। ਚਲੋ ਕੋਈ ਗੱਲ ਨਹੀਂ, ਸ਼ੁਰੂਆਤ ਹੋਣੀ ਚਾਹੀਦੀ ਆ। ਬਟ ਇਹ ਛੋਟੇ ਜਿਹੇ ਟਿਪਸ ਸੀਗੇ ਕਿ ਪਹਿਲੇ ਦਿਨ ਹੀ ਤੁਸੀਂ ਬਹੁਤ ਜ਼ਿਆਦਾ ਜਿਹੜੀ ਆ ਉਹ ਵੱਡੀ ਛਾਲ ਨਹੀਂ ਮਾਰਨੀ, ਹੌਲੀ ਹੌਲੀ ਛੋਟੇ ਛੋਟੇ ਕਦਮ ਲੈ ਕੇ ਫਿਰ ਆਪਾਂ ਵੱਡੀਆਂ ਛਾਲਾਂ ਜਿਹੜੀਆਂ ਆ ਉਹ ਆਪਾਂ ਹੀ ਮਾਰਨੀਆਂ ਹੁੰਦੀਆਂ ਆ, ਪਰ ਛੋਟੇ ਜਿਹੇ ਕਦਮ ਤੋਂ ਸ਼ੁਰੂਆਤ ਕਰੀਏ, ਅਤੇ ਇਸੇ ਤਰ੍ਹਾਂ ਹੀ ਫਿਰ ਵੱਡੀਆਂ ਵੱਡੀਆਂ ਛਾਲਾਂ ਮਾਰਦੇ ਹੋਏ ਸਾਡੇ ਨਾਲ ਵੀ ਸਾਂਝ ਬਣਾਈ ਰੱਖੋ ਜ਼ਰੂਰ 0434233971 ਦੇ ਉੱਤੇ।

ਵਾਪਸ ਆ ਗਏ ਤੁਸੀਂ ਸੁਣ ਰਹੇ ਹੋ ਸਾਂਝੀ ਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ ਸ਼ਮਾ ਪੰਗੂ ਦੇ ਨਾਲ। ਨੇਪਾਲ ਅਤੇ ਤਿੱਬਤ ਵਿੱਚ ਡੈਵਸਟੇਟਿੰਗ ਫਲੱਡਸ ਤੋਂ ਬਾਅਦ ਸਰਚ ਅਤੇ ਰੈਸਕਿਊਸ ਜਾਰੀ ਨੇ। ਦੁੱਖ ਦੀ ਕੋਈ ਵੀ ਨੈਸ਼ਨੈਲਿਟੀ ਨਹੀਂ ਹੁੰਦੀ। ਫੈਮਲੀਜ਼ ਆਪਣੇ ਲਵਡ ਵਨਸ ਬਾਰੇ ਨਿਊਜ਼ ਦੀ ਉਡੀਕ ਕਰ ਰਹੀਆਂ ਨੇ ਅਤੇ ਆਸਟ੍ਰੇਲੀਅਨਸ ਵੀ ਮਿਸਿੰਗ ਲੋਕਾਂ ਵਿੱਚ ਸ਼ਾਮਿਲ ਰਹੇ ਨੇ। ਆਸਟ੍ਰੇਲੀਆ ਵਿੱਚ ਨੇਪਾਲੀਸ ਕਮਿਊਨਿਟੀਜ਼ ਵੱਲੋਂ ਵਿਜਿਲਸ ਹੋਈਆਂ ਹਨ ਅਤੇ ਆਸਟ੍ਰੇਲੀਅਨ ਗਵਰਨਮੈਂਟਸ ਨੇ ਐਡੀਸ਼ਨਲ ਹਿਊਮੈਨੀਟੇਰੀਅਨ ਅਸਿਸਟੈਂਸ ਦਾ ਐਲਾਨ ਕੀਤਾ। ਅਸੀਂ ਇਸ ਸਟੋਰੀ ਦੇ ਨੰਬਰਸ ਨੂੰ ਰਿਪੀਟ ਕਰਕੇ ਸੈਂਸੇਸ਼ਨਲ ਨਹੀਂ ਬਣਾਉਣਾ ਚਾਹੁੰਦੇ ਕਿਉਂਕਿ ਹਰ ਨੰਬਰ ਦੇ ਪਿੱਛੇ ਇੱਕ ਨਾਮ ਜੁੜਿਆ ਹੁੰਦਾ, ਹਰ ਨੰਬਰ ਦੇ ਪਿੱਛੇ ਇੱਕ ਇਮੋਸ਼ਨ, ਇੱਕ ਇਨਸਾਨ, ਇੱਕ ਫੈਮਲੀ ਹੁੰਦੀ ਆ। ਇੱਕ ਫੋਨ ਹੈ ਜੋ ਕਈ ਵਾਰ ਵਾਰ ਚੈੱਕ ਕਰ ਰਿਹਾ ਹੋਵੇ, ਇੱਕ ਡੋਰ ਹੈ ਜਿੱਥੇ ਕੋਈ ਉਡੀਕ ਕਰ ਰਿਹਾ ਹੈ ਅਤੇ ਡਾਇਸਪੋਰਾ ਹੋਣ ਕਰਕੇ ਅਸੀਂ ਇਸ ਫੀਲਿੰਗ ਨੂੰ ਸ਼ਾਇਦ ਹੋਰ ਵੀ ਗਹਿਰਾਈ ਨਾਲ ਸਮਝ ਸਕਦੇ ਹਾਂ। ਜਦੋਂ ਫੈਮਲੀ ਹਜ਼ਾਰਾਂ ਕਿਲੋਮੀਟਰ ਦੂਰ ਹੋਵੇ, ਇੱਕ ਫੋਨ ਕਾਲ ਦੀ ਵੈਲਿਊ ਕੀ ਹੁੰਦੀ ਆ ਇਹ ਸਾਨੂੰ ਭਲੀ ਭਾਂਤੀ ਪਤਾ ਹੈ। ਇਸ ਵੇਲੇ ਨੇਪਾਲੀਸ ਕਮਿਊਨਿਟੀ ਦੇ ਜਿਹੜੇ ਲੋਕ ਆਪਣੇ ਰੈਲੇਟਿਵਸ ਜਾਂ ਫਰੈਂਡਸ ਲਈ ਵਰੀਡ ਹਨ, ਸਾਡੀ ਪੰਜਾਬੀ ਕਮਿਊਨਿਟੀ ਵੱਲੋਂ ਤੁਹਾਡੇ ਲਈ ਰਿਸਪੈਕਟ, ਸਿੰਪਥੀ ਅਤੇ ਸਪੋਰਟ। ਦੁੱਖ ਨੈਸ਼ਨੈਲਿਟੀ ਨਹੀਂ ਪੁੱਛਦਾ ਅਤੇ ਕੰਪੈਸ਼ਨ ਵੀ ਨੈਸ਼ਨੈਲਿਟੀ ਨਹੀਂ ਪੁੱਛਦੀ। ਜੇ ਤੁਸੀਂ ਕਿਸੇ ਵੈਰੀਫਾਈਡ ਰਿਲੀਫ ਔਰਗਨਾਈਜੇਸ਼ਨ ਰਾਹੀਂ ਮਦਦ ਕਰਨੀ ਚਾਹੁੰਦੇ ਹੋ ਤਾਂ ਆਫੀਸ਼ੀਅਲ ਅਤੇ ਐਸਟੈਬਲਿਸ਼ਡ ਔਰਗਨਾਈਜੇਸ਼ਨਸ ਰਾਹੀਂ ਹੀ ਡੋਨੇਸ਼ਨ ਕਰੋ ਅਤੇ ਸੋਸ਼ਲ ਮੀਡੀਆ ਉੱਤੇ ਆ ਰਹੀਆਂ ਅਨਵੈਰੀਫਾਈਡ ਫੰਡ ਰੇਜ਼ਿੰਗ ਲਿੰਕਸ ਤੋਂ ਸਾਵਧਾਨ ਰਹੋ। ਅੱਜ ਇੱਕ ਸਿੰਪਲ ਕੰਮ ਕਰੋ, ਜਿਸ ਰੈਲੇਟਿਵ ਨਾਲ ਤੁਸੀਂ ਕਈ ਦਿਨਾਂ ਤੋਂ ਗੱਲ ਨਹੀਂ ਕੀਤੀ, ਫੋਨ ਚੁੱਕੋ, ਕੀ ਹਾਲ ਹੈ। ਕਈ ਵਾਰੀ ਅਸੀਂ ਫੋਨ ਉਦੋਂ ਕਰਦੇ ਹਾਂ ਜਦੋਂ ਕੋਈ ਬੈਡ ਨਿਊਜ਼ ਆਵੇ, ਕਿਉਂ ਨਾ ਫੋਨ ਉਦੋਂ ਕਰੀਏ ਜਦੋਂ ਸਭ ਕੁਝ ਠੀਕ ਠਾਕ ਹੋ ਰਿਹਾ ਹੋਵੇ।

AFL Final Fever, ਹਾਂਜੀ, ਮੈਲਬਨ ਵਿੱਚ ਰਹਿੰਦੇ ਹੋ ਅਤੇ ਇਹਦੇ ਬਾਰੇ ਤੁਹਾਨੂੰ ਜ਼ਰੂਰ ਪਤਾ ਹੋਵੇਗਾ ਕਿ ਮੈਲਬਨ ਵਿੱਚ ਫੁੱਟੀ ਦੀ ਗੱਲ ਨਾ ਹੋਵੇ ਅਤੇ ਸੈਪਟੰਬਰ ਕੰਪਲੀਟ ਕਿਵੇਂ ਹੋਵੇ। AFL ਫਾਈਨਲ ਨੇ ਵੀਕਐਂਡਸ ਉੱਤੇ MCG ਨੂੰ ਫੁੱਲ ਐਨਰਜੀ ਵਿੱਚ ਰੱਖਿਆ। ਸੈਟਰਡੇ ਨਾਈਟ ਮੈਲਬਨ ਅਤੇ ਕਾਰਲਟਨ ਦੇ ਵਾਈਲਡ ਕਾਰਡ ਫਾਈਨਲ ਲਈ 91,733 ਫੈਨਸ MCG ਵਿੱਚ ਪਹੁੰਚੇ ਅਤੇ ਕਾਰਲਟਨ ਨੇ ਜਿੱਤ ਨਾਲ ਆਪਣੀ ਫਾਈਨਲ ਜਿਹੜੀ ਸੀ ਉਹਨੂੰ ਜਰਨੀ ਵੱਲ ਵਧਾਇਆ ਅਤੇ ਜਰਨੀ ਜਿਹੜੀ ਆਪਣੀ ਉਸਨੂੰ ਜਾਰੀ ਰੱਖਿਆ। ਇਮੈਜਿਨ ਕਰੋ 91,000 ਤੋਂ ਵੱਧ ਲੋਕ ਇੱਕ ਸਟੇਡੀਅਮ ਅਤੇ ਜਦੋਂ ਗੋਲ ਹੋਵੇ ਆਵਾਜ਼ ਇੰਨੀ ਕਿ ਸ਼ਾਇਦ ਦੂਰ ਪੰਜਾਬ ਵਿੱਚ ਵੀ ਕਿਸੇ ਨੂੰ ਲੱਗ ਜਾਵੇ। ਮੈਲਬਨ ਵਿੱਚ ਬੱਦਲ ਗੱਜਿਆ, ਹਾਂਜੀ, ਇਸ ਤਰ੍ਹਾਂ ਲੱਗ ਸਕਦਾ ਨਾ, ਇੰਨੀ ਆਵਾਜ਼ ਕਿ 91,733 ਲੋਕ ਅਤੇ ਜਦੋਂ ਫਿਰ ਗੋਲ ਹੋਇਆ ਆਵਾਜ਼ ਆਈ ਅਤੇ ਪੰਜਾਬ ਵਿੱਚ ਵੀ, ਕਿਉਂਕਿ ਆਪਣੇ ਅਸੀਂ ਵੀ ਪੰਜਾਬੀ ਲੋਕ ਵੀ AFL ਨੂੰ ਫੋਲੋ ਕਰਦੇ ਹਾਂ ਅਤੇ ਹੋ ਸਕਦਾ ਕਿ ਕਈ ਸਾਡੇ ਭੈਣ ਭਰਾ ਕਾਰਲਟਨ ਨੂੰ ਵੀ ਫੋਲੋ ਕਰਦੇ ਹੋਣ ਅਤੇ ਉਹਨਾਂ ਦੀ ਆਵਾਜ਼ ਤਾਂ ਫਿਰ ਪੰਜਾਬ ਤੱਕ ਪਹੁੰਚਣੀ ਬਣਦੀ ਹੋਈ ਹੈ। ਹਾਂਜੀ, ਕਿਸ ਤਰ੍ਹਾਂ ਤੁਸੀਂ ਕਾਰਲਟਨ ਨੂੰ ਫੋਲੋ ਕਰਦੇ ਹੋ, ਮੈਸੇਜ ਕਰੋ 04342339711 ਦੇ ਉੱਤੇ। ਹਾਂਜੀ, ਕਾਰਲਟਨ ਹੁਣ ਜਿਲੋਂਗ ਕੈਟਸ ਨਾਲ ਐਲੀਮੀਨੇਸ਼ਨ ਫਾਈਨਲਸ ਵੱਲ ਵੱਧ ਰਿਹਾ ਅਤੇ ਫੈਨਸ ਲਈ ਯੂਜ਼ਫੁੱਲ ਇਨਫੋਰਮੇਸ਼ਨ ਜਿਹੜੀ ਆ ਉਹ ਕਿ AFL ਦੇ ਸ਼ਡਿਊਲ ਮੁਤਾਬਕ ਜਿਲੋਂਗ ਕਾਰਲਟਨ ਗੇਮ ਲਈ ਕਲੱਬ ਮੈਂਬਰਸ ਟਿਕਟ ਅੱਜ ਤੋਂ 10 ਵਜੇ ਸੇਲ ਲਈ ਸ਼ਡਿਊਲਡ ਨੇ। AFL ਮੈਂਬਰਸ ਲਈ ਮਿਡ ਡੇ ਅਤੇ ਜਨਰਲ ਪਬਲਿਕ ਲਈ ਲੇਟਰ ਆਫਟਰਨੂਨ ਅਵੇਲੇਬਿਲਿਟੀ ਸਬਜੈਕਟ ਟੂ ਰਿਮੇਨਿੰਗ ਟਿਕਟਸ ਹੋਵੇਗਾ। ਜੇ ਤੁਸੀਂ ਟਿਕਟ ਲੈਣ ਦੀ ਪਲੈਨਿੰਗ ਕਰ ਰਹੇ ਹੋ ਓਫੀਸ਼ੀਅਲ ਟਿਕਟਿੰਗ ਚੈਨਲਸ ਹੀ ਯੂਜ਼ ਕਰੋ। ਫਾਈਨਲਸ ਟਾਈਮ ਵਿੱਚ ਫੇਕ ਟਿਕਟਸ ਲਿੰਕ ਵੀ ਸਰਕੂਲਰ ਹੋ ਸਕਦੀਆਂ ਨੇ। ਅਤੇ ਇੱਕ ਗੱਲ ਮੈਨੂੰ ਆਸਟ੍ਰੇਲੀਅਨ ਸਪੋਰਟ ਬਾਰੇ ਬਹੁਤ ਹੀ ਚੰਗੀ ਲੱਗਦੀ ਆ, ਤੁਸੀਂ ਪੰਜਾਬ ਤੋਂ ਆਏ ਹੋ, ਦਿੱਲੀ ਤੋਂ ਆਏ ਹੋ, ਗੁਜਰਾਤ ਤੋਂ, ਸ਼੍ਰੀਲੰਕਾ ਤੋਂ, ਨੇਪਾਲ ਤੋਂ, ਯੂਰਪ ਤੋਂ, ਅਤੇ ਜਦੋਂ MCG ਵਿੱਚ ਟੀਮ ਦਾ ਗੋਲ ਹੁੰਦਾ ਸਾਰੇ ਇੱਕ ਲੈਂਗੁਏਜ ਬੋਲਦੇ ਨੇ, ਯੈਸ, ਹਾਂਜੀ, ਅਤੇ ਤੁਸੀਂ ਵੀ ਬੋਲਦੇ ਹੋ ਕਿ ਨਹੀਂ ਬੋਲਦੇ। ਸਪੋਰਟ ਕਮਿਊਨਿਟੀਜ਼ ਨੂੰ ਜੋੜਦਾ ਹੈ ਅਤੇ ਇਹ ਮਾਈਗ੍ਰੈਂਟ ਲਾਈਫ ਦਾ ਇੱਕ ਬਹੁਤ ਹੀ ਬਿਊਟੀਫੁੱਲ ਪਾਰਟ ਆ। ਨਵੀਂ ਕੰਟਰੀ ਨੂੰ ਆਪਣਾ ਬਣਾਉਣ ਦਾ ਇੱਕ ਤਰੀਕਾ ਉਸਦੀ ਕਲਚਰ ਵਿੱਚ ਪ੍ਰੈਕਟਿਸ ਕਰਨਾ ਵੀ ਹੁੰਦਾ। ਕ੍ਰਿਕਟ ਸਾਡੇ ਨਾਲ ਜੁੜਿਆ ਹੋਇਆ ਅਤੇ ਕ੍ਰਿਕਟ ਸਾਡਾ ਪਹਿਲਾ ਪਿਆਰ ਹੋ ਸਕਦਾ, ਪਰ ਫੁੱਟੀ ਨੂੰ ਵੀ ਥੋੜ੍ਹੀ ਜਿਹੀ ਜਗ੍ਹਾ ਜ਼ਰੂਰ ਦਿਓ। ਇਹ ਜ਼ਰੂਰੀ ਨਹੀਂ ਕਿ ਅਸੀਂ ਸਿਰਫ ਅਤੇ ਸਿਰਫ ਕ੍ਰਿਕਟ ਨੂੰ ਹੀ ਪਿਆਰ ਦੇਣਾ। ਜੇ ਆਪਾਂ ਮੈਲਬਨ ਦੇ ਵਿੱਚ ਰਹਿੰਦੇ ਹਾਂ, ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹਾਂ, ਅਤੇ AFL ਇੱਥੇ ਉਸੇ ਤਰ੍ਹਾਂ ਹੀ ਲੋਕਾਂ ਦਾ ਬਹੁਤ ਪਸੰਦੀਦਾ, ਔਰ ਜਿਹਨੂੰ ਕਿ ਆਪਾਂ ਕਹਿ ਸਕਦੇ ਹਾਂ ਕਿ ਉਹਦੇ ਬਗੈਰ ਉਹਨਾਂ ਦਾ ਸਾਹ ਨਹੀਂ ਨਿਕਲਦਾ। ਜਿਸ ਤਰ੍ਹਾਂ ਇੰਡੀਅਨਸ ਦਾ ਕ੍ਰਿਕਟ ਦੇ ਬਗੈਰ ਜੀਣਾ ਮੁਸ਼ਕਲ ਹੁੰਦਾ, ਉਹਨਾਂ ਨੂੰ ਸਾਹ ਨਹੀਂ ਆਉਂਦਾ, ਇਸੇ ਤਰ੍ਹਾਂ ਹੀ ਆਸਟ੍ਰੇਲੀਅਨਸ ਦਾ ਫੁੱਟੀ ਤੋਂ ਬਿਨਾਂ ਸਾਹ ਨਹੀਂ ਨਿਕਲਦਾ, ਉਹਨਾਂ ਦਾ ਜੀਣਾ ਮੁਸ਼ਕਲ ਹੋ ਜਾਂਦਾ। ਅਤੇ ਕਿਉਂ ਨਾ ਅਸੀਂ ਵੀ ਇਸ ਕਲਚਰ ਦਾ ਹਿੱਸਾ ਬਣੀਏ ਅਤੇ ਫੁੱਟੀ ਨੂੰ ਇੰਜੋਏ ਕਰੀਏ।

ਹਾਂਜੀ, ਵਾਪਸ ਆ ਗਏ ਹਾਂ। ਤੁਸੀਂ ਸੁਣ ਰਹੇ ਹੋ ਸਾਂਝੀ ਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਇਸ ਵੇਲੇ ਸਟੂਡੀਓ ਦੇ ਵਿੱਚ 11:55 ਅਤੇ 12 ਸੈਕਿੰਡ ਹੋ ਚੁੱਕੇ ਨੇ, ਜਿਸ ਦਾ ਮਤਲਬ ਕਿ ਪ੍ਰੋਗਰਾਮ ਆਪਣੇ ਆਖਰੀ ਪੜਾਵ ਦੇ ਵਿੱਚ ਆ। ਤੁਸੀਂ ਸਾਡੇ ਨਾਲ ਕਿੱਥੋਂ ਸਾਂਝ ਪਾਈ ਸੀ ਜ਼ਰੂਰ ਸਾਨੂੰ ਮੈਸੇਜ ਕਰੋ। ਸਾਡੇ ਵਟਸਐਪ ਦਾ ਨੰਬਰ

0434233971। ਸੋਮਵਾਰ ਦੀ ਸਵੇਰ ਤੁਹਾਡੀ ਕਿਸ ਤਰ੍ਹਾਂ ਦੀ ਚੜ੍ਹੀ ਆ? ਤੁਸੀਂ ਸੀਜ਼ਨ ਦੇ ਵਿੱਚ ਕੁਛ ਚੇਂਜ ਮਹਿਸੂਸ ਕਰ ਰਹੇ ਹੋ, ਨਹੀਂ ਕਰ ਰਹੇ? ਅੱਜ ਦੇ ਸ਼ੋਅ ਦੇ ਇੱਕ ਅੰਤ ਦੇ ਵਿੱਚ ਇੱਕ ਥੋੜ ਦੇ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਚਾਹਵਾਂਗੀ। ਹਾਲੇ ਆਪਣੇ ਕੋਲ 4 ਮਿੰਟ ਹੋਰ ਹੈਗੇ ਨੇ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਨਿਊ ਈਅਰ ਤੋਂ ਜਦੋਂ ਅਸੀਂ ਆਪਣੇ ਜ਼ਿੰਦਗੀ ਵਿੱਚ ਕੋਈ ਚੇਂਜ ਲਿਆਉਣੀ ਚਾਹੁੰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਨਿਊ ਈਅਰ ਤੋਂ ਚੇਂਜ ਲਿਆਵਾਂਗੇ, ਜਾਂ ਫਿਰ ਅਸੀਂ ਮੰਡੇ ਤੋਂ, ਜਾਂ ਫਿਰ ਆਪਣੇ ਬਰਥਡੇ ਤੋਂ, ਅਤੇ ਫਿਰ ਜਾਂ ਫਿਰ ਸਪਰਿੰਗ ਤੋਂ ਵੀ ਹੋ ਸਕਦੀ ਆ ਇਹ ਚੇਂਜ। ਜਦੋਂ ਬੱਚੇ ਵੱਡੇ ਹੋ ਜਾਣਗੇ ਉਦੋਂ ਚੇਂਜ ਲਿਆਵਾਂਗੇ, ਅਤੇ ਜਾਂ ਫਿਰ ਜਦੋਂ ਮੌਰਗੇਜ ਘੱਟ ਹੋ ਜਾਵੇਗਾ ਉਦੋਂ ਚੇਂਜ ਲਿਆਵਾਂਗੇ। ਜਦੋਂ ਜੋਬ ਚੇਂਜ ਕਰਾਂਗੇ ਉਦੋਂ ਅਗਲੀ ਚੇਂਜ ਲਿਆਵਾਂਗੇ, ਅਤੇ ਜਾਂ ਫਿਰ ਜਦੋਂ ਟਾਈਮ ਮਿਲੇਗਾ ਉਦੋਂ ਚੇਂਜ ਲਿਆਵਾਂਗੇ। ਫਿਰ ਮੈਂ ਆਪਣੀ ਹੈਲਥ ਦਾ ਧਿਆਨ ਰੱਖਣਾ, ਫਿਰ ਮੈਂ ਰਿਲੈਕਸ ਕਰਨਾ, ਅਤੇ ਫਿਰ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ, ਫਿਰ ਮੈਂ ਆਪਣੇ ਡ੍ਰੀਮਸ 'ਤੇ ਕੰਮ ਕਰਨਾ। ਪਰ ਲਾਈਫ ਕੈਲੰਡਰ ਦੇ ਪਰਫੈਕਟ ਪੇਜ ਦੀ ਉਡੀਕ ਕਦੇ ਵੀ ਨਹੀਂ ਕਰਦੀ। ਸਭ ਤੋਂ ਵਧੀਆ ਸਟਾਰਟਿੰਗ ਡੇਟ ਕਈ ਵਾਰ ਅੱਜ ਹੁੰਦੀ ਆ। ਪਰਫੈਕਟ ਸਿਚੁਏਸ਼ਨ ਨਹੀਂ, ਪਰਫੈਕਟ ਮੂਡ ਨਹੀਂ, ਪਰਫੈਕਟ ਬੈਂਕ ਬੈਲੈਂਸ ਨਹੀਂ, ਪਰਫੈਕਟ ਬੋਡੀ ਨਹੀਂ, ਪਰਫੈਕਟ ਏਜ ਨਹੀਂ। ਜਿੱਥੇ ਹੋ, ਜੋ ਵੀ ਹੋ, ਉੱਥੇ ਹੀ ਕੱਲ੍ਹ ਸਪਰਿੰਗ ਹੋਣੀ ਆ, ਅਤੇ ਫਲਾਵਰਸ ਇੱਕੋ ਦਿਨ ਵਿੱਚ ਨਹੀਂ ਖਿੜ ਜਾਣੇ। ਟ੍ਰੀਜ਼ 1 ਸਪਟੰਬਰ ਨੂੰ ਸਡਨਲੀ ਗ੍ਰੀਨ ਨਹੀਂ ਹੋ ਜਾਣੇ। ਨੇਚਰ ਵੀ ਪ੍ਰੋਸੈਸ ਫੋਲੋ ਕਰਦੀ ਆ, ਅਤੇ ਹੌਲੀ ਹੌਲੀ ਇਨਸਾਨ ਨੂੰ ਵੀ ਆਪਣੇ ਆਪ ਨੂੰ ਟਾਈਮ ਦੇਣਾ ਜ਼ਰੂਰੀ ਸਮਝਣਾ ਚਾਹੀਦਾ। ਜੇ ਲਾਈਫ ਵਿੱਚ ਪ੍ਰੋਗਰੈਸ ਸਲੋ ਆ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਪ੍ਰੋਗਰੈਸ ਨਹੀਂ ਹੋ ਰਹੀ। ਕਈ ਚੇਂਜਿਸ ਪਹਿਲਾਂ ਰੂਟਸ ਵਿੱਚ ਹੁੰਦੇ ਨੇ, ਫਲਾਵਰਸ ਬਾਅਦ ਵਿੱਚ ਨਿਕਲਦੇ ਨੇ। ਮੈਲਬਰਨ ਤੁਹਾਡੇ ਨਾਲ ਇਹ ਵਿੱਚ 2 ਘੰਟੇ ਬਹੁਤ ਸੋਹਣੇ ਰਹੇ। ਜਿਹੜੇ ਕੰਮ 'ਤੇ ਨੇ, ਪ੍ਰੋਡਕਟਿਵ ਡੇ ਰਹੇ ਤੁਹਾਡਾ, ਅਤੇ ਜਿਹੜੇ ਬਿਜ਼ਨਸ ਚਲਾ ਰਹੇ ਨੇ ਉਹਨਾਂ ਲਈ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਜਿਹੜੇ ਸਟੂਡੈਂਟਸ ਨੇ ਉਹਨਾਂ ਦਾ ਫੋਕਸ ਬਣਿਆ ਰਹੇ। ਜਿਹੜੇ ਘਰ ਵਿੱਚ ਸੰਭਾਲ ਰਹੇ ਨੇ ਉਹ ਤੁਹਾਡੀ ਮਿਹਨਤ ਨੂੰ ਸਲਿਊਟ ਆ। ਅਤੇ ਜਿਹੜਾ ਕੋਈ ਅੱਜ ਇਮੋਸ਼ਨਲੀ ਥੋੜ੍ਹਾ ਹੈਵੀ ਫੀਲ ਕਰ ਰਿਹਾ ਹੋਵੇ, ਆਪਣੇ ਨਾਲ ਜੈਂਟਲ ਰਹੋ। ਹਰ ਦਿਨ ਸਪੈਕਟੈਕੂਲਰ ਹੋਣਾ ਜ਼ਰੂਰੀ ਨਹੀਂ। ਕਈ ਵਾਰ ਇੱਕ ਨੋਰਮਲ ਪੀਸਫੁਲ ਡੇ ਵੀ ਬਲੈਸਿੰਗ ਹੁੰਦਾ। ਅੱਜ ਦਾ ਫਾਈਨਲ ਥੋਟ, ਸੀਜ਼ਨ ਬਦਲਣ ਨਾਲੋਂ ਵੱਡੀ ਗੱਲ ਆ ਆਪਣੇ ਅੰਦਰ ਬਦਲਣ ਦੀ ਹਿੰਮਤ ਪੈਦਾ ਕਰਨੀ। ਅਤੇ ਮੈਂ ਹਾਂ ਤੁਹਾਡੀ ਆਪਣੀ ਦੋਸਤ, ਇਸ ਪ੍ਰੋਗਰਾਮ ਦੀ ਹੋਸਟ ਸ਼ਮਾ ਪੰਗੂ। ਤੁਸੀਂ ਸੁਣ ਰਹੇ ਸੀ ਸਾਂਝੀਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ 88.9 WIN FM ਤੋਂ। ਆਪਣਾ ਧਿਆਨ ਰੱਖੋ, ਆਪਣਿਆਂ ਦਾ ਧਿਆਨ ਰੱਖੋ, ਸੇਫ ਰਹੋ, ਪੋਜ਼ਿਟਿਵ ਰਹੋ, ਅਤੇ ਜਿੱਥੇ ਵੀ ਰਹੋ ਥੋੜ੍ਹੀ ਕਾਇੰਡਨੈਸ ਨਾਲ ਲੈ ਕੇ ਜ਼ਰੂਰ ਜੀਵੋ, ਅਤੇ ਥੋੜ੍ਹੀ ਜਿਹੀ ਕਾਇੰਡਨੈਸ ਦੂਸਰਿਆਂ ਵਾਸਤੇ ਵੀ ਰੱਖੋ। ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ। ਮੇਰੇ ਵੱਲੋਂ ਇੱਕ ਵਾਰੀ ਫੇਰ ਸਤਿ ਸ਼੍ਰੀ ਅਕਾਲ, ਹੈਵ ਅ ਬਿਊਟੀਫੁਲ ਮੰਡੇ, ਅਤੇ ਹੈਪੀ ਸਪਰਿੰਗ ਮੈਲਬਰਨ। ਮਿਲਦੇ ਹਾਂ ਵੀਰਵਾਰ ਨੂੰ।